ਸ਼ਾਮ ਕਹੈ ਸਤੰਬਰ ਸਵਾਮੀ ਸਚ ਮੈਂ ਅਛੈ ਸਾਚ ਰਹੈ ਸਭ ਕੋ ਸਚ ਸਮਾਵੈ ਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇਲ ਹੈ ਪ੍ਰਾਚਿਤ ਜਾਏ ਨਾਨਕ ਤੋ ਮੁਖੰਤਰ ਪਾਏ ਜੁਜ ਮੈਂ ਜੋਰ ਚੱਲੀ ਛੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਬਨ ਮੈਂ ਰੰਗ ਕੀਆ ਕੱਲ ਮੈਂ ਵੇਦ ਅਥਰਵਣ ਹੁਆ ਨਾ ਖੁਦਾ ਅਲਹੋ ਭਇਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸੱਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀ ਸਦਾ ਤਉ ਨਾਨਕ ਮੁਖ ਅੰਤਰ ਪਾਏ।

0: ਚੱਲੇ ਪਾਏ ਚੌਕੜ ਮੁੱਲ ਅਨਾਇਆ ਬਹਿ ਚੌਕੇ ਪਾਇਆ ਸਿੱਖਾ ਕਣ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੁਆ ਚੜ ਪਿਆ ਵੇ ਤੰਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪੈਨਾ ਮੀਆਂ ਰਾਤ ਦਿਨ ਸਜੀ ਨਾਲ ਤਗ ਪਾਓ ਕੱਟੀਏ ਬਾਮਨ ਵੱਟਿਆ ਕੁਛ ਬਕਰਾਰ ਲਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਭੀਤਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਦੂਰ ਮਹੱਲਾ ਪਹਿਲਾ
0: ਮਨੇ ਪਤ ਉਪਜੈ ਸਾਲਾ ਹੀ ਸੱਚ ਸੋ ਦਰਗਹਿ ਅੰਦਰ ਪਾਈਏ ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਪਵੈ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਵੇ ਤਗਾ ਪੇ ਵਤੈ ਵਟ ਧਾਗੈ ਅਵਰਾ ਕਤੈ ਲੈ ਪਹਾੜ ਕਰੇ ਵਿਆਹ ਕਟ ਕਾਗਲ ਦੱਸੈ ਰਾਮ ਸੁਣ ਵੇਖੋ ਲੋਕਾਂ ਮਨ ਅੰਧਾ ਨਾ ਸੁਜਾਨ ਪੌੜੀ ਸਾਹਿਬ ਹੋਏ ਦਿਆ।

ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਬਦਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨ ਕਿੰਦਿਆ ਸੋ ਫਲ ਪਾਏ ਸੀ। ਆਦਰ ਕੇ

0: ਨਾਮ ਲੈ ਜਹੇ ਸ਼ਰਨ ਦਾ ਮਹੱਲਾ ਪਹਿਨਾ।
1: ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ ਤਿਨ ਗਲ ਤਾਗ, ਤਿਨ ਕਰ ਬ੍ਰਹਮਣ ਪੂਰੇ ਨਾਦ, ਓਨਾ ਭਿਆ ਵੈ ਓਈ ਸਾਧ। ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ, ਸਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਮੱਥੇ ਟਿੱਕਾ ਤੇ ਧੋਤੀ ਕਖਾਈ, ਹੱਥ ਛੂਰੀ ਜਗਤ ਕਾ ਸਾਈ, ਨੀਲ ਵਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜੈ ਪੁਰਾਣ, ਅਪਾਖਿਆ ਕਾ ਪੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ। ਦੇਖੈ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ, ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਸਾਡਾ ਪਿੱਟੈ, ਤਨ ਪਿੱਟੈ ਫੀੜ ਕਰੇਨ, ਮਨ ਜੁਠੈ ਚੁੱਲੀ ਪਰੇਨ। ਕਹੋ ਨਾਨਕ ਸੱਚ ਧਿਆਈ ਹੈ, ਸੁੱਚ ਹੋਵੇ ਤਾਂ ਸੱਚ ਪਾਈ ਪੜ।

0: ज्यों जोरू सरणावनिया वै वारू वार झूठे झूठा मुख वसै नित नित होए खुआर सूचे ना आखिए बहन दे पिंडा तोहे सूचे से ही नानका जिन मन वसया सोए पौड़ी तुरे पलाने पाउण के
1: ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਕਰ ਰਹੇ ਸੀ ਆਕਾਸ਼ਵਾਣੀ ਵਰਸਰ।

0: ਸਿੰਘ ਦੀ ਪੰਜਾਬੀ ਸੇਵਾ ਚੋਣ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਸੂਫੀਆਨਾ ਕਲਾਮ।
1: ਸਮਾਤ ਫਰਮਾਓ ਸੂਫੀਆਨਾ ਰੰਗ, ਸਮਾਤ ਫਰਮਾਓ ਸੂਫੀਆਨਾ ਰੰਗ।

ਹੋ ਤੁਸੀਂ ਸੁਣ ਰਹੇ ਸੀ ਸੂਫੀਆਨਾ ਕਲਾਮ ਇਸ ਨਾਲ ਹੀ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ

0: ਪਲਿਕਾਰ ਜੋ ਤੁਦ ਪਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ।
1: ਯਾਨੀ ਬਦੀ ਕੀ ਰਾਹ ਪਰ ਚਲਨੇ ਵਾਲੇ ਭੀ ਲਾਤਾਦਾਦ ਹੈਂ। ਐਸੇ ਜਾਹਿਲ ਔਰ ਅੰਧੇ ਲੋਗ ਤਰ੍ਹਾਂ ਤਰ੍ਹਾਂ ਕੀ ਗਲਤਕਾਰੀਆਂ ਕਰਤੇ ਹੈ, ਜ਼ੋਰ ਜਬਰ ਕੀ ਰਾਹ ਪਰ ਚਲ ਕੇ ਆਖਿਰ ਮਰ ਜਾਤੇ ਹੈ। ਖੂਨ ਰੇਜ਼ੀ ਹੀ ਉਨਕਾ ਤਰੀਕੇ ਹਯਾਤ ਹੈ, ਝੂਠ ਕੇ ਚੱਕਰ ਮੇਂ ਫਸੇ ਘੂਮਤੇ ਰਹਤੇ ਹੈ, ਮੂੰਹ ਸੇ ਗਿਲਾਸਤ ਬਕਤੇ ਹੈ। ਹਾਂ ਐਸੇ ਵੀ ਹੈ, ਲੇਕਿਨ ਗੁਰੂ ਨਾਨਕ ਸਾਹਿਬ ਫਰਮਾਤੇ ਹੈ ਕਿ ਰਾਹ ਰਾਸ ਪਰ ਚਲਨੇ ਵਾਲੋ ਕੋ ਉਨ੍ਹੇ ਦੇਖ ਕਰ ਸਿਰਫ ਯਾਦ ਖੁਦਾ ਆਨੀ ਚਾਹੀਏ, ਕਿਉਂਕਿ ਯੇ ਸਭ ਯੇ ਲੋਗ ਖਤਮ ਹੋ ਜਾਏਂਗੇ। ਸਿਰਫ ਮਾਲਿਕ ਕੀ ਜ਼ਾਤ ਹੀ ਹਮੇਸ਼ਾ ਸਲਾਮਤ ਔਰ ਬਰਕਰਾਰ ਰਹੇਗੀ। ਗੁਰੂ ਨਾਨਕ ਆਪਣੇ ਖਾਲਿਕ ਸੇ ਸਿਰਫ ਯਹੀ ਮੰਗਤੇ ਹੈ ਕਿ ਮੁਝੇ ਹਮੇਸ਼ਾ ਤੇਰੀ ਯਾਦ ਰਹੇ, ਦੁਨੀਆ ਕੀ ਬਦੀ ਵੀ ਮੁਝੇ ਤੇਰੀ ਤਰਫ ਮਾਇਲ ਕਰੇ ਔਰ ਖੂਬਸੂਰਤੀ ਔਰ ਨੇਕੀ ਵੀ ਤੇਰੀ ਹੀ ਯਾਦ ਦਿਲਾਏ।

0: ਤੀ ਤੋ ਰਾਂਝਾ ਹੀਰ ਨਾ ਖੋ ਕੋਈ, ਹੀਰ ਨਾ ਖੋ ਕੋਈ।
1: ਯਾਨੀ ਰਾਂਝੀ ਕਾ ਨਾਮ ਰੱਟੀ ਰੱਟੀ, ਮੈਂ ਤੋ ਖੁਦ ਰਾਂਝਾ ਹੋ ਗਈ ਹੂੰ। ਐ ਮੇਰੀ ਸਖੀਓ, ਅਬ ਮੁਝੇ ਹੀਰ ਨਾ ਕਹੋ, ਰਾਂਝਾ ਕਹਿਕਰ ਪੁਕਾਰੋ। ਜ਼ਾਹਿਰ ਹੈ ਕਿ ਜਬ ਨਾਮ ਲੇਵਾ ਔਰ ਪਿਆਰੇ ਕੀ ਹਾਲਤ, ਇਤਿਹਾਦੇਸਤ ਮਿਆਨ ਮਨੋ ਤੋ, ਮਨੋ ਤੋ ਨੇਸਤ ਮਿਆਨ ਮਨੋ ਤੋ ਵਾਲੀ ਹੋ ਜਾਏ, ਤੋ ਯਾਦ ਖੁਦਾ ਯਾ ਖੌਫ ਖੁਦਾ ਕੀ ਤੰਬੀ ਕੀ ਜ਼ਰੂਰਤ ਹੀ ਨਹੀਂ ਰਹਤੀ। ਹਰ ਫੇਲ ਖੁਦ ਬਖੁਦ ਰਾਹ ਖੁਦਾ ਮੇ ਹੋਤਾ ਹੈ। ਜ਼ਿੰਦਗੀ, ਕਾਇਨਾਤ, ਤਖਲੀਕ ਓ ਤਖਲੀਕ ਕੇ ਸਭ ਰਾਜ਼ ਆਪ ਪਰ ਮੁਨਕਸ਼ਿਫ ਹੋ ਜਾਤੇ ਹੈ। ਸ਼ਾਇਦ ਇਸੀ ਲਈ ਗੁਰੂ ਨਾਨਕ ਨੇ ਆਪਣੀ ਦੁਆ ਮੇ ਕਹਾ ਹੈ,
0: ਗੁਰਾਂ ਇੱਕ ਦੇ ਬੁਝਾਈ, ਗੁਰਾਂ ਇੱਕ ਦੇ ਬੁਝਾਈ,

0: ਰਿਹਾ ਹੈ। ਇਸ ਸਾਲ ਰਾਸ਼ਟਰੀ ਖੇਡ ਦਿਵਸ 1 ਘੰਟਾ ਖੇਡ ਕੇ ਮੈਦਾਨ ਮੇ ਦੇ ਸੱਦੇ ਹੇਠ ਮਨਾਇਆ ਜਾ ਰਿਹਾ ਹੈ। ਇਸ ਮੌਕੇ ਨੂੰ ਮਨਾਉਣ ਲਈ ਦੇਸ਼ ਭਰ ਵਿਚ ਵੱਖ ਵੱਖ ਖੇਡ ਗਤੀਵਿਧੀਆਂ ਕਰਾਈਆਂ ਜਾ ਰਹੀਆਂ ਨੇ। ਦਿੱਲੀ ਵਿਚ ਕੇਂਦਰੀ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਤੇ ਅਰਜੁਨ ਰਾਮ ਮੇਘਵਾਲ ਨੇ ਮੁਹਿੰਮ ਤਹਿਤ ਇਕ ਕ੍ਰਿਕਟ ਮੈਚ ਵਿਚ ਹਿੱਸਾ ਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਡਾਕਟਰ ਮਾਂਡਵੀਆ ਨੇ ਲੋਕਾਂ ਨੂੰ ਤੰਦਰੁਸਤ ਅਤੇ ਸਿਹਤਮੰਦ ਰਹਿਣ ਲਈ ਹਰ ਹਫ਼ਤੇ ਘੱਟੋ ਘੱਟ 1 ਘੰਟਾ ਖੇਡ ਦੇ ਮੈਦਾਨ ਵਿਚ ਬਿਤਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਕ ਖੁਸ਼ਹਾਲ ਰਾਸ਼ਟਰ ਬਣਾਉਣ ਲਈ ਇਕ ਤੰਦਰੁਸਤ ਨੌਜਵਾਨ ਅਤੇ ਇਕ ਸਿਹਤਮੰਦ ਸਮਾਜ ਜ਼ਰੂਰੀ ਹੈ।
1: ਮੇਜਰ ਧਿਆਨ ਚੰਦ ਜੀ ਕੀ ਜਨਮ ਜਯੰਤੀ ਕੋ ਹਮ ਨੈਸ਼ਨਲ ਸਪੋਰਟਸ ਡੇ ਕੇ ਰੂਪ ਮੇ ਮਨਾਤੇ ਹੈ। ਆਜ ਨੈਸ਼ਨਲ ਸਪੋਰਟਸ ਡੇ ਕੇ ਅਵਸਰ ਪਰ ਸਾਰੇ ਦੇਸ਼ ਮੇ ਫਿਟ ਇੰਡੀਆ ਮੂਵਮੈਂਟ ਕੋ ਆਗੇ ਬਢਾਨੇ ਕੇ ਲਿਏ 1 ਘੰਟੇ ਖੇਲ ਕੇ ਮੈਦਾਨ ਮੇ ਕਾਰਜਕ੍ਰਮ ਦਿਆ ਹੈ। ਮੁਝੇ ਖੁਸ਼ੀ ਹੈ, ਮੋਦੀ ਜੀ ਕੇ ਨੇਤ੍ਰਤਵ ਮੇ ਦੇਸ਼ ਬਦਲ ਰਹਾ, ਦੇਸ਼ ਆਗੇ ਬਢ ਰਹਾ, ਨਯਾ ਭਾਰਤ ਕਾ ਨਿਰਮਾਣ ਹੋ ਰਹਾ ਹੈ। ਨਯਾ ਭਾਰਤ ਕੇ ਨਿਰਮਾਣ ਮੇ ਦੇਸ਼ ਕੇ ਯੁਵਾ ਫਿਟ ਹੋ, ਸੋਸਾਇਟੀ ਸਵਸਥ ਹੋ, ਤਬ ਹੀ ਸਮਰੁੱਧ ਰਾਸ਼ਟਰ ਬਣੇਗਾ।
0: ਸਰਕਾਰ ਭਾਰਤ ਦੇ ਖੇਡ ਸਿਲਸਿਲੇ ਵਿਚ ਨਿਰੰਤਰ ਨਿਵੇਸ਼ ਕਰ ਰਹੀ ਹੈ, ਜਿਸ ਦੇ ਨਤੀਜੇ ਵਿਸ਼ਵ ਪੱਧਰ ਤੇ ਦਿਖਾਈ ਦੇ ਰਹੇ ਨੇ। ਖੇਲੋ ਇੰਡੀਆ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਅਤੇ ਖੇਲੋ ਇੰਡੀਆ ਰਾਈਜ਼ਿੰਗ ਟੈਲੈਂਟ ਆਈਡੈਂਟੀਫਿਕੇਸ਼ਨ ਵਰਗੀਆਂ ਪਹਿਲ ਕਦਮੀਆਂ ਖੇਡ ਸਿਲਸਿਲੇ ਨੂੰ ਮਜ਼ਬੂਤ ਕਰ ਰਹੀਆਂ ਨੇ ਅਤੇ ਖਿਡਾਰੀਆਂ ਨੂੰ ਉੱਚ ਪੱਧਰੀ ਮੁਕਾਬਲਿਆਂ ਲਈ ਤਿਆਰ ਕਰਨ ਵਿਚ ਮਦਦ ਕਰ ਰਹੀਆਂ ਨੇ। ਬਿਊਰੋ ਰਿਪੋਰਟ ਨਾਲ ਮੈਂ ਅਮਨ ਦੇਵ, ਆਕਾਸ਼ਵਾਣੀ ਖ਼ਬਰਾਂ, ਜਲੰਧਰ।
2: ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਅੱਜ ਰਾਸ਼ਟਰੀ ਖੇਡ ਦਿਵਸ ਦੇ ਮੌਕੇ ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਰਾਧਾ ਕ੍ਰਿਸ਼ਨਨ ਨੇ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਦ੍ਰਿੜਤਾ, ਅਨੁਸ਼ਾਸਨ ਤੇ ਮਹਾਰਤ ਦੀ ਭਾਵਨਾ ਭਾਰਤ ਦੇ ਖੇਡ ਸਭਿਆਚਾਰ ਨੂੰ ਪਰਿਭਾਸ਼ਿਤ ਕਰਦੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਮੌਕੇ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤੀ ਹਾਕੀ ਵਿਚ ਮੇਜਰ ਧਿਆਨ ਚੰਦ ਦੀ ਪ੍ਰਤਿਭਾ ਪੀੜੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਹਾਕੀ ਇੰਡੀਆ ਨੇ ਬੈਲਜੀਅਮ ਅਤੇ ਨੀਦਰਲੈਂਡ ਵਿਚ ਹੋਏ ਔਰਤਾਂ ਦੇ FIH ਹਾਕੀ ਵਿਸ਼ਵ ਕੱਪ 2026 ਵਿਚ ਇਤਿਹਾਸਕ 5ਵੇਂ ਸਥਾਨ ਤੇ ਰਹਿਣ ਲਈ ਭਾਰਤ ਦੀ ਔਰਤਾਂ ਦੀ ਹਾਕੀ ਟੀਮ ਨੂੰ 50 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਭਾਰਤ ਨੇ ਵੀਰਵਾਰ ਨੂੰ ਐਮਸਟਰਡਮ ਵਿਚ ਵਿਸ਼ਵ ਦੀ 5ਵੇਂ ਨੰਬਰ ਦੀ ਟੀਮ ਜਰਮਨੀ ਨੂੰ 3-1 ਨਾਲ ਹਰਾਇਆ। 1974 ਵਿਚ ਪਹਿਲੇ ਐਡੀਸ਼ਨ ਵਿਚ ਟੀਮ ਦੇ ਚੌਥੇ ਸਥਾਨ ਤੋਂ ਬਾਅਦ ਇਹ ਭਾਰਤ ਦੇ ਵਿਸ਼ਵ ਕੱਪ ਵਿਚ ਸਭ ਤੋਂ ਵਧੀਆ ਕਾਰਗੁਜ਼ਾਰੀ ਏ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @EIR ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਲਕੇ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਤੇ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 137ਵਾਂ ਐਪੀਸੋਡ ਹੋਵੇਗਾ। ਨੇਪਾਲ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 626 ਹੋ ਗਈ ਏ, ਜਦਕਿ 2000 ਤੋਂ ਵੱਧ ਲੋਕ ਅਜੇ ਵੀ ਲਾਪਤਾ ਨੇ। ਪ੍ਰਭਾਵਿਤ ਖੇਤਰਾਂ ਵਿਚ ਰਾਹਤ ਤੇ ਬਚਾਅ ਕਾਰਜ ਜਾਰੀ ਨੇ। ਬਚਾਏ ਗਏ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹੈ। ਬੰਦ ਸੜਕਾਂ ਨੂੰ ਸਾਫ਼ ਕਰਨ ਦਾ ਕੰਮ ਵੀ ਤੇਜ਼ੀ ਨਾਲ ਜਾਰੀ ਏ। ਵਿਦੇਸ਼ ਮੰਤਰਾਲੇ ਨੇ ਦਸਿਆ ਕਿ 320 ਭਾਰਤੀ ਨਾਗਰਿਕਾਂ ਨਾਲ ਅਜੇ ਤੱਕ ਸੰਪਰਕ ਨਹੀਂ ਹੋਇਐ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤੀ ਮੂਲ ਦੇ ਕਰੀਬ 100 ਹੋਰ ਲੋਕਾਂ ਨਾਲ ਵੀ ਸੰਪਰਕ ਨਹੀਂ ਹੋ ਪਾ ਰਿਹਾ। ਨਵੀਂ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਜੈਸਵਾਲ ਨੇ ਦਸਿਆ ਕਿ ਤ੍ਰਿਸ਼ੂਲੀ ਇਕ ਪਣ ਬਿਜਲੀ ਪ੍ਰੋਜੈਕਟ ਤੇ ਕੰਮ ਕਰਨ ਵਾਲੇ 63 ਭਾਰਤੀ ਨਾਗਰਿਕਾਂ ਨੂੰ ਪ੍ਰਭਾਵਿਤ ਖੇਤਰ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਚੀਨ ਵਾਲੇ ਪਾਸੇ ਕਰੀਬ 400 ਭਾਰਤੀ ਨਾਗਰਿਕ ਸੁਰੱਖਿਅਤ ਨੇ ਅਤੇ ਆਪਣੇ ਪਰਿਵਾਰਾਂ ਦੇ ਸੰਪਰਕ ਵਿਚ ਨੇ। ਇੰਦਰਪ੍ਰਸਥ ਗੈਸ ਲਿਮਿਟਡ IGL ਨੇ CNG ਦੀਆਂ ਕੀਮਤਾਂ ਵਿਚ 3.99 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ ਅੱਜ ਸਵੇਰੇ ਲਾਗੂ ਹੋ ਗਈਆਂ ਨੇ। ਕੀਮਤਾਂ ਵਿਚ ਵਾਧੇ ਤੋਂ ਬਾਅਦ CNG ਹੁਣ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 86.98 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਉਪਲਬਧ ਹੋਏਗੀ। ਗੁਰੂਗ੍ਰਾਮ ਵਿਚ CNG ਦੀਆਂ ਕੀਮਤਾਂ 92 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਨੇ ਤੇ ਗਾਜ਼ੀਆਬਾਦ ਤੇ ਨੋਇਡਾ ਵਿਚ ਇਹ 95 ਰੁਪਏ 59 ਪੈਸੇ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਨੇ। ਇਰਾਨੀ ਰਾਸ਼ਟਰਪਤੀ ਮਸੂਦ ਪਜ਼ਸ਼ਕੀਆ ਨੇ ਕਿਹਾ ਕਿ ਤਹਿਰਾਨ ਅਮਰੀਕਾ ਨਾਲ ਗੱਲਬਾਤ ਕਰਨ ਲਈ ਤਿਆਰ ਹੈ, ਪਰ ਉਹ ਅਮਰੀਕਾ ਨੂੰ ਲੈ ਕੇ ਸਾਵਧਾਨ ਵੀ ਏ। ਉਨ੍ਹਾਂ ਕਿਹਾ ਕਿ ਜੇਕਰ ਅਮਰੀਕਾ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਕਰਦਾ ਏ ਤਾਂ ਇਰਾਨ ਵੀ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰੇਗਾ। ਇਕ ਟੀਵੀ ਇੰਟਰਵਿਊ ਵਿਚ ਸ੍ਰੀ ਪਜ਼ਸ਼ਕੀਆ ਨੇ ਕਿਹਾ ਕਿ ਕੂਟਨੀਤਿਕ ਯਤਨਾਂ ਦਾ ਕੇਂਦਰ ਜੂਨ ਦੇ ਸ਼ਾਂਤੀ ਸਮਝੌਤੇ ਨੂੰ ਦੁਬਾਰਾ ਲਾਗੂ ਕਰਨਾ ਹੋ ਸਕਦਾ ਏ। ਉਨ੍ਹਾਂ ਕਿਹਾ ਕਿ ਇਰਾਨ ਨੇ ਸਮਝੌਤੇ ਦੇ ਹੋਣ ਵਿਚ ਆਉਣ ਦੌਰਾਨ ਕਰੀਬ 9 ਕਰੋੜ ਬੈਰਲ ਤੇਲ ਬਰਾਮਦ ਕੀਤਾ। ਸ੍ਰੀ ਪਜ਼ਸ਼ਕੀਆ ਦੀਆਂ ਟਿੱਪਣੀਆਂ ਅਜਿਹੇ ਸਮੇਂ ਆਈਆਂ ਨੇ ਜਦੋਂ ਇਰਾਨ ਘਰੇਲੂ ਆਰਥਿਕ ਦਬਾਅ ਦਾ ਸਾਹਮਣਾ ਕਰ ਰਿਹਾ ਹੈ। ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਨੇ H-1B ਅਤੇ ਹੋਰ ਵਿਦੇਸ਼ੀ ਪੇਸ਼ੇਵਰਾਂ ਦੇ ਰੋਜ਼ਗਾਰ ਸਮਾਪਤ ਹੋਣ ਤੋਂ ਬਾਅਦ ਲਈ 60 ਦਿਨਾਂ ਦਾ ਰਾਹਤ ਸਮਾਂ ਖਤਮ ਕਰਨ ਦੀ ਤਜਵੀਜ਼ ਦੀ ਸਮੀਖਿਆ ਪੂਰੀ ਕਰ ਲਈ ਏ। ਹਾਲਾਂਕਿ ਮੌਜੂਦਾ 60 ਦਿਨਾਂ ਦਾ ਰਾਹਤ ਸਮਾਂ ਹਾਲਾਂ ਲਾਗੂ ਏ। ਗ੍ਰਹਿ ਵਿਭਾਗ ਨੇ 6 ਅਗਸਤ ਨੂੰ ਵਾਈਟ ਹਾਊਸ ਦੇ ਸੂਚਨਾ ਤੇ ਨਿਯਮਬੱਧਕ ਮਾਮਲਿਆਂ ਬਾਰੇ ਦਫ਼ਤਰ ਨੂੰ 60 ਦਿਨਾਂ ਦੇ ਵਿਵੇਕਸ਼ੀਲ ਰਾਹਤ ਸਮੇਂ ਨੂੰ ਖਤਮ ਕਰਨ ਦੀ ਤਜਵੀਜ਼ ਸੌਂਪੀ। ਸਮੀਖਿਆ 27 ਅਗਸਤ ਨੂੰ ਪੂਰੀ ਹੋਈ ਸੀ ਅਤੇ ਤਜਵੀਜ਼ ਤੇ ਕਾਰਵਾਈ ਨੂੰ ਬਦਲਾਅ ਦੇ ਮੁਤਾਬਿਕ ਦਸਿਆ ਗਿਆ।

0: ਆਉਂਦਾ ਹੈ। ਸੁਫੀਆਨਾ ਕਲਾਮ ਨੂੰ ਗਾਵਣ ਦਾ ਆਪਣਾ ਹੀ ਇੱਕ ਅੰਦਾਜ਼ ਹੈ। ਇਹ ਕਵਾਲੀ ਵਾਲੀ ਕਾਰ ਗਾਵਣ ਵਿਚ ਆਉਂਦਾ ਹੈ। ਇਹ ਜ਼ਿਆਦਾ ਵੇਂਦਾ ਕਿ ਸੁਫੀਆਨਾ ਸੰਸਕ੍ਰਿਤੀ ਇੱਕ ਅਲਹਦਾ ਹੀ ਸੰਸਕ੍ਰਿਤੀ ਹੈ। ਮਸ਼ਹੂਰ ਹੈ ਏਸ਼ੀਆ ਵਿਚ ਸੰਸਕ੍ਰਿਤੀ ਬਹੁਤ ਫੈਲੀ ਹੈ। ਇੰਡੋਨੇਸ਼ੀਆ ਅਫਗਾਨਿਸਤਾਨ ਮੋਰੱਕੋ ਤੱਕ ਏਸ਼ੀਆ ਵਿਚ ਸੰਗੀਤ ਆਪਣੀ ਗਾਇਕੀ ਦਾ ਕੇਂਦਰ ਬਣਾ ਦਿੰਦਾ ਹੈ। ਸਭ ਤੋਂ ਪਹਿਲਾਂ ਸੁਣਦੇ ਹਾਂ ਬੀਬੀ ਨੂਰਾ ਦੀ ਆਵਾਜ਼ ਵਿਚ ਇਹ ਸੁਫੀਆਨਾ ਕਲਾਮ। ਅੱਲਾ ਬਣਾ ਆਵਾਜ਼ ਆਵੇ ਕੁੱਲੀ ਨੇ ਫਕੀਰ ਦੇ ਵਿਚੋਂ
1: ਬੀਬੀ ਨੂਰਾ ਦੀ ਆਵਾਜ਼ ਵਿਚ ਇਹ ਸੁਫੀਆਨਾ ਕਲਾਮ। ਅੱਲਾ ਬਣਾ

ਇੱਕ ਸੁੰਦਰ ਪਈ ਹੋਵੇ। ਸੂਫੀ ਸੰਗੀਤ ਵਿੱਚ ਪ੍ਰੇਮ ਨੂੰ ਦਰਸਾਉਂਦੇ ਕਲਾਮ ਗਜ਼ਲ ਤੇ ਕਾਫੀ ਰੂਪ ਵਿੱਚ ਪੇਸ਼ ਕੀਤੇ ਜਾਂਦੇ ਹਨ। ਭਾਸ਼ਾ ਕੋਈ ਨਹੀਂ ਹੈ, ਸੂਫੀਆਨਾ ਕਲਾਮ ਗੀਤ ਇਕਾਈ ਹੈ। ਸੂਫੀਆਨਾ ਕਲਾਮ ਲਿਖੇ ਦੇ ਕਵੀਆਂ ਨੇ ਹਰ ਭਾਸ਼ਾ ਦੇ ਸ਼ਬਦ ਇੱਕ ਦੂਜੇ ਤੋਂ ਭੁੰਨੇ ਹਨ। ਸੂਫੀਆਨਾ ਕਲਾਮ ਵਿੱਚ ਅਕਸਰ ਇੱਕ ਭਾਸ਼ਾ ਨਹੀਂ, ਕਈ ਭਾਸ਼ਾਵਾਂ ਦੇ ਸ਼ਬਦ ਭੁੰਨੇ ਰਹਿੰਦੇ ਹਨ। ਭਾਸ਼ਾ ਕੋਈ ਵੀ ਹੁੰਦੀ, ਉਹੀ ਪਵਿੱਤਰ ਭਾਵਨਾਵਾਂ, ਪਿਆਰ, ਰੱਬ ਨਾਲ ਲਗਾਵ, ਪ੍ਰੇਮ, ਸੱਚ ਪੁੱਛੋ ਤਾਂ ਇਹੀ ਸਭ ਕੁਝ ਜ਼ਿੰਦਗੀ ਚ ਹੋਵਣ ਕੀਤੇ ਬਾਲਣ ਕੀਤੇ ਸੂਫੀ ਕਵੀਆਂ ਨੇ ਸਾਰਾ ਜ਼ਿੰਦਗੀ ਲਗਾ ਛੱਡੀ ਹੋਈ। ਜਿਵੇਂ ਇੱਕ ਪੰਜਾਬੀ ਦਾ ਸ਼ਾਇਰ ਲਿਖਾ ਹੈ, ਉਮਰ ਭਰ ਚੱਲ ਕੇ ਵੀ ਤੇਰੇ ਤੀਕ ਨਾ ਆਇਆ ਗਿਆ, ਲੱਗਦਾ ਹੈ ਜ਼ਿੰਦਗੀ ਦਾ ਸਾਰਾ ਸਫ਼ਰ ਜਾਇਆ ਗਿਆ। ਇਹ ਸ਼ਾਇਰੀ ਨੂੰ ਆਪਣੇ ਪਿਆਰ ਨਾਲ ਜੋੜ ਦਿੰਦਾ ਜਨਾਬ ਨਾਲ ਕਿ ਭਾਈ ਉਮਰ ਭਰ ਚੱਲ ਕੇ ਵੀ ਮੈਂ ਤੇਰੇ ਤੀਕ ਨਾ ਪਹੁੰਚ ਸਕਾਂ, ਫਿਰ ਚਾਹੇ ਉਹ ਰੱਬ ਹੈ ਜਾਂ ਪ੍ਰੇਮੀ ਨਾਲ ਜੋੜ ਕੇ ਉਸ ਸੰਤਾ ਦਾ ਭਾਵ ਨਹੀਂ ਇਹੀ ਭਾਈ ਹੁਣ ਮੈਂ ਤੁਹਾਨੂੰ ਪੁੱਛਣ ਲੈਂਦੀ ਹਾਂ ਇਹ ਕਾਫੀ ਆ ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ ਆਜਾ ਪਰਦੇਸੀਆ ਵਾਪਸ ਆਈ ਪਿਆਰ ਦਾ।

ਨਾ ਕਲਾਮ ਤੁਹਾ ਕੋ ਪਸੰਦ ਆਯਾ ਨਾ ਆਬਿਦਾ ਪਰਵੀਨ ਦਾ ਨਾਮ ਤੁਸਾਂ ਸੁਣਾ ਹੋ ਸੀ ਉਹਦੇ ਗਾਏ ਕਲਾਮ ਵੀ ਸੁਣੇ ਹੋ ਸੀ ਆਬਿਦਾ ਪਰਵੀਨ ਪਾਕਿਸਤਾਨ ਦੇ ਸੂਫੀ ਗਾਵਣ ਵਾਲੇ ਹਨ ਗਾਵਣ ਵਾਲੇ ਹੀ ਨਹੀਂ ਇਹ ਸੂਫੀ ਸੰਗੀਤ ਦੇ ਬਣਾਉਣ ਵਾਲੇ ਮੁਖੀ ਵੀ ਹਨ ਇਨ੍ਹਾਂ ਕੋ ਅੱਜ ਦੇ ਸਮੇ ਦਾ ਬਖੂਬੀ ਸੁਫੀਆਨਾ ਕਲਾਮ ਗਾਵਣ ਵਾਲਾ ਮੰਨਿਆ ਵੇਂਦਾ ਹੈ ਉਂਜ ਤਾਂ ਬਹੁਤ ਸਾਰਾ ਸੂਫੀ ਗਾਵਣ ਵਾਲੇ ਤੇ ਗਾਵਣ ਵਾਲੀਆਂ ਨੇ ਆਪਣੇ ਸੂਫੀ ਗਾਵਣ ਕੀਤੇ ਖਾਸ ਪਛਾਣ ਹਾਸਲ ਕੀਤੀ ਹੈ ਸੁਫੀਆਨਾ ਕਲਾਮ ਮੁੱਖ ਰੂਪ ਵਿਚ ਫਾਰਸੀ ਵਿਚ ਲਿਖੇ ਵੇਂਦੇ ਹਨ ਪਰ ਪੰਜਾਬੀ ਸਿੰਧੀ ਤੇ ਅਰਬੀ ਕਵਿਤਾ ਵਿਚ ਸੁਫੀਆਨਾ ਕਲਾਮ ਦਾ ਲਿਖਾ ਜਾਣਾ ਆਮ ਹੈ ਪੰਜਾਬੀ ਮੁਲਤਾਨੀ ਬਹਾਵਲਪੁਰੀ ਤੇ ਸਰਾਇਕੀ ਵਿਚ ਲਿਖੇ ਸੁਫੀਆਨਾ ਕਲਾਮ ਦਾ ਜਵਾਬ ਨਹੀਂ ਬੁਲੇ ਸ਼ਾਹ ਦੇ ਇੱਕ ਕਲਾਮ ਦੇ ਕੁਝ ਬੋਲ ਤੁਹਾ ਕੋ ਸੁਣਵੇਂਦੀ ਹਾਂ ਪੜ ਪੜ ਆਲਮ ਫਾਜ਼ਿਲ ਹੋਇਆ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਬੁਲੇ ਸ਼ਾਹ ਅਸਮਾਨੀ ਉੱਡਦਿਆਂ ਫੜਦਾ ਜਿਹੜਾ ਘਰ ਬੈਠਾ ਓਹਨੂੰ ਫੜਿਆ ਹੀ ਨਹੀਂ ਕਿਵੇਂ ਡੂੰਘਾਈ ਇਹਨਾਂ ਲਫ਼ਜ਼ਾਂ ਵਿਚ ਤੇ ਗੱਲ ਅਸਾਂ ਸ਼ੁਰੂ ਕੀਤੀ ਹੋਈ ਆਬਿਦਾ ਪਰਵੀਨ ਤੋਂ ਉਨ੍ਹਾਂ ਦੀ ਆਵਾਜ਼ ਵਿਚ ਸੁਣੇਂਦੇ ਹਾਂ ਇਹ ਕਲਾਮ।

ਆਬਦਾ ਪਰਵੀਨ ਦਾ ਗਾਇਆ ਕਲਾਮ ਸੂਫੀ ਸੰਤਾ ਫਕੀਰਾਂ ਦੀ ਬਾਣੀ ਉਹਨਾਂ ਦਾ ਕਲਾਮ ਅੱਜ ਦੇ ਮਾਹੌਲ ਵਿਚ ਬਹੁਤ ਸੰਦੇਸ਼ਾ ਦੇਵਣ ਵਾਲਾ ਹੈ ਕਿਉਂਕਿ ਸੂਫੀ ਕਵੀਆਂ ਦੀ ਬਾਣੀ ਸਾਰਾ ਭੈਣਾ ਭਰਾਵਾਂ ਕੋ ਦੋਸਤੀ ਸਬਰ ਸ਼ਾਂਤੀ ਦਾ ਸੁਨੇਹਾ ਦਿੰਦੀ ਹੈ ਸੈਕੜਾ ਸਾਲ ਪਹਿਲਾਂ ਹੋਏ ਇਨ੍ਹੀਂ ਕਵੀਆਂ ਦਾ ਕਲਾਮ ਸਾਡੀ ਵਿਰਾਸਤ ਹੈ ਜੋ ਆਉਣ ਵਾਲੀ ਪੀੜੀਆਂ ਕੀਤੇ ਪਿਆਰ ਦਾ ਸੁਨੇਹਾ ਦਿੰਦਾ ਰਹੇਗਾ ਮਿਰਜ਼ਾ ਗਾਲਿਬ ਦੇ ਨਾਂ ਤੋਂ ਤਾਂ ਤੁਸਾਂ ਸਾਰੇ ਵਾਕਿਫ ਹੋ ਕਿੰਨਾ ਹਾਂ ਕੋ ਕੰਡ ਗਿਣਨ ਵਾਲਾ ਉਹਨਾਂ ਦਾ ਇਹ ਸ਼ੇਰ ਹੈ ਰਗਾਂ ਵਿਚ ਦੌੜਦੇ ਫਿਰਦੇ ਦੇ ਅਸੀਂ ਨਹੀਂ ਕਾਇਲ ਜਦੜ ਅੱਖ ਤੋਂ ਹੀ ਨਾ ਟਪਕਿਆ ਤਾਂ ਵਾਲਾ ਲਹੂ ਕੀ ਹੈ ਬਈ ਵਾਹ ਇਕ ਹੋਰ ਸ਼ਾਇਰ ਦਾ ਸ਼ੇਰ ਹੈ ਤਲਬ ਮੌਤ ਦੇ ਕਿਉਂ ਕਰਨਾ ਗੁਨਾਹੇ ਕਬੀਰਾ ਹੈ ਮਰਨੇ ਦਾ ਸ਼ੌਕ ਹੈ ਤਾਂ ਇਸ਼ਕ ਕਿਉਂ ਨਹੀਂ ਕਰੇਂਦੇ ਸੰਤ ਫਕੀਰ ਪ੍ਰੇਮ ਕੋ ਬਹੁ ਉੱਪਰ ਦਾ ਦਰਜਾ ਦਿੰਦੇ ਹਨ ਇਨ੍ਹਾਂ ਦੇ ਬੋਲ ਪਿਆਰ ਦੇ ਸਾਰੇ ਭਾਵ ਕੋ ਆਪਣੇ ਵਿਚ ਸਮੋ ਲੈਂਦਾ ਹੈ ਹਰ ਸੂਫੀ ਕਵੀ ਦੇ ਕਲਾਮ ਵਿਚ ਇਕ ਗੱਲ ਆਮ ਹੈ ਉਹ ਆਦੇ ਹਨ ਕਿ ਰੱਬ ਦੀ ਇੱਛਾ ਵੀ ਇਹੀ ਹੈ ਕਿ ਇਨਸਾਨ ਇਨਸਾਨ ਕੋ ਪਿਆਰ ਕਰੇ ਸਾਰਾ ਇੱਕੋ ਰੱਬ ਦੇ ਪ੍ਰਾਣੀ ਹਨ ਪ੍ਰੇਮ ਦੇ ਜ਼ਰੀਏ ਹੀ ਇਨਸਾਨ ਇਨਸਾਨ ਦੇ ਕਰੀਬ ਆਉਂਦਾ ਹੈ ਤੇ ਪ੍ਰੋਗਰਾਮ ਦੇ ਆਖਿਰ ਵਿਚ ਸੁਣੇਂਦੇ ਹਾਂ ਨੁਸਰਤ ਫਤਿਹ ਅਲੀ ਖਾਂ ਕੋ।

ਸਾਲਿਆਨਾ ਕਲਾਮ ਦਾ ਇਹ ਪ੍ਰੋਗਰਾਮ ਆਲ ਇੰਡੀਆ ਰੇਡੀਓ ਦੇ ਸਰਾਇਕੀ ਪ੍ਰੋਗਰਾਮ ਵਿਚ ਪੇਸ਼ ਕੀਤਾ ਗਿਆ। ਪ੍ਰੋਗਰਾਮ ਕਿੰਜ ਦਾ ਲੱਗਾ ਸਾਕੂ ਖਤ ਗਲ ਕੇ ਦੱਸੋ ਤੇ ਹੁਣ ਹਰਜੀਤ ਕੌਰ ਕੋ ਇਜਾਜ਼ਤ ਦੇਵੋ।

ਦੇਸ਼ਪੰਜਾਬ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਕਰਮਜੀਤ ਵੱਲੋਂ ਪਿਆਰ ਭਰੀ ਨਮਸਕਾਰ ਆਦਾਬ ਤੇ ਸਤਿ ਸ੍ਰੀ ਅਕਾਲ। ਜੀ ਹਾਂ ਦੋਸਤੋ, ਹਾਜ਼ਰ ਹੋ ਗਏ ਹਾਂ ਤੁਹਾਡੇ ਲਈ ਦੇਸ਼ਪੰਜਾਬ ਪ੍ਰੋਗਰਾਮ ਦੇ ਵਿਚ। ਅੱਜ ਦੇ ਜਿਹੜੇ ਸਿਲਸਿਲੇ ਤੁਹਾਡੀ ਨਜ਼ਰ ਕਰਨੇ ਨੇ ਉਨ੍ਹਾਂ ਤੋਂ ਤੁਹਾਨੂੰ ਜਾਣੂ ਕਰਵਾ ਦਈਏ। ਉਦੋਂ ਥੋੜੀ ਦੇਰ ਬਾਅਦ ਅੱਜ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ। 5:40 ਤੇ ਪੰਜਾਬੀ ਨਾਟਕ ਤੁਹਾਨੂੰ ਸੁਣਵਾਇਆ ਜਾਏਗਾ ਜੀਵਨ ਦੇ ਉਸ ਪਾਰ, ਜਿਸ ਦੇ ਲੇਖਕ ਨੇ ਆਰ ਐਸ ਕਲੀਰ। 6:10 ਤੇ ਪੰਜਾਬੀ ਗੀਤ ਤੁਹਾਨੂੰ ਸੁਣਵਾਏ ਜਾਣਗੇ। ਦੋਸਤੋ, ਅੱਜ ਦੀ ਗੱਲ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦੀ ਗੱਲ ਜਿਸ ਦੇ ਵਿਚ ਅਸੀਂ ਕਿਸੇ ਨਾ ਖਾਸ ਸ਼ਖਸੀਅਤ ਦੇ ਬਾਰੇ ਚ ਤੁਹਾਡੇ ਨਾਲ ਜਾਣਕਾਰੀ ਦਿੰਦੇ

ਜੋ ਕਿ ਅੱਜ ਦੇ ਦਿਨ ਦੇ ਵਿੱਚ ਇਤਿਹਾਸ ਬਣ ਚੁੱਕੇ ਹੋਏ ਉਸਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਕੋਸ਼ਿਸ਼ ਦੇ ਵਿੱਚ ਅਸੀਂ ਅੱਗੇ ਵਧਦੇ ਹਾਂ। ਦੋਸਤੋ, ਅੱਜ ਦੀ ਗੱਲ ਦੇ ਵਿੱਚ ਹਾਕੀ ਦਾ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਜੀ ਦੇ ਜੀਵਨ, ਖੇਡ ਪ੍ਰਤੀ ਉਹਨਾਂ ਦੀ ਜਨੂੰਨ ਤੇ ਉਹਨਾਂ ਦੀ ਤਾਕਤ, ਜਿਸ ਨੇ ਉਹਨਾਂ ਨੂੰ ਇਸ ਜਗਤ ਦੇ ਵਿੱਚ ਸਭ ਤੋਂ ਪ੍ਰਮੁੱਖ ਜਾਂ ਮੂਹਰੀ ਲਾਈਨ ਚ ਲਿਆ ਕੇ ਖੜਾ ਕਰ ਦਿੱਤਾ, ਉਸ ਜੀਵਨ ਤੇ ਝਾਤ ਮਾਰਾਂਗੇ। ਭਾਰਤੀ ਹਾਕੀ ਦੇ ਮਹਾਨ ਖਿਡਾਰੀ ਤੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਜੀ ਦਾ ਜਨਮ 29 ਅਗਸਤ 1905 ਨੂੰ ਪ੍ਰਯਾਗਰਾਜ ਵਿਚ ਹੋਇਆ ਸੀ। ਧਿਆਨ ਚੰਦ 3 ਵਾਰ ਓਲੰਪਿਕ ਸੋਨ ਤਗਮਾ ਜੇਤੂ ਸਨ ਅਤੇ ਧਿਆਨ ਚੰਦ ਜੀ ਦਾ ਭਾਰਤੀ ਖੇਡਾਂ ਵਿਚ ਯੋਗਦਾਨ ਬਹੁਤ ਵੱਡਾ ਹੈ। ਹਾਕੀ ਦੇ ਜਾਦੂਗਰ ਵੀ ਅਸੀਂ ਉਨ੍ਹਾਂ ਨੂੰ ਕਹਿੰਦੇ ਹਾਂ। ਦੋਸਤੋ, ਕੀ ਦੋਸਤੋ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦਾ ਹਾਕੀ ਕੈਰੀਅਰ ਕਿਵੇਂ ਸ਼ੁਰੂ ਹੋਇਆ ਤੇ ਆਪਣੇ ਸ਼ਾਨਦਾਰ ਗੋਲ ਸਕੋਰਿੰਗ ਹੁਨਰ ਦੇ ਲਈ ਮਸ਼ਹੂਰ ਧਿਆਨ ਚੰਦ ਨੇ ਫੌਜ ਦੇ ਵਿਚ ਆਪਣਾ ਹਾਕੀ ਕੈਰੀਅਰ ਸ਼ੁਰੂ ਕੀਤਾ ਸੀ, ਇਸ ਦੀ ਜਾਣਕਾਰੀ ਕੀ ਤੁਹਾਨੂੰ ਸੀ? ਜੇ ਹੈ ਤਾਂ ਬਹੁਤ ਵੱਡੀ ਗੱਲ ਹੈ, ਜੇ ਨਹੀਂ ਸੀ ਤਾਂ ਫਿਰ ਤੁਹਾਨੂੰ ਜਾਣਕਾਰੀ ਦੇਣ ਦੇ ਲਈ ਅੱਜ ਅਸੀਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਜੀ ਦੀ ਅੱਜ ਦੀ ਗੱਲ ਦੇ ਵਿਚ ਗੱਲ ਕਰ ਰਹੇ ਹਾਂ। ਧਿਆਨ ਚੰਦ ਜੀ 16 ਸਾਲ ਦੀ ਉਮਰ ਦੇ ਵਿਚ ਭਾਰਤੀ ਫੌਜ ਦੇ ਵਿਚ ਸਿਪਾਹੀ ਭਰਤੀ ਹੋਏ ਸਨ। ਉਨ੍ਹਾਂ ਨੇ ਹਾਕੀ ਖੇਡਣਾ ਵੀ ਸ਼ੁਰੂ ਕਰ ਦਿੱਤਾ ਸੀ ਤੇ ਉਹ ਜ਼ਿਆਦਾ ਸਮਾਂ ਹਾਕੀ ਦਾ ਅਭਿਆਸ ਕਰਦੇ ਸਨ ਤੇ ਜਿਹੜਾ ਉਹ ਅਭਿਆਸ ਕਰਦੇ ਸਨ ਉਹ ਰਾਤ ਨੂੰ ਕਰਦੇ ਸਨ, ਰਾਤ ਦੇ ਸਮੇਂ ਚ ਕਰਦੇ ਸਨ, ਜਿਸ ਕਰਕੇ ਉਨ੍ਹਾਂ ਨੂੰ ਚਾਂਦ ਉਪਨਾਮ ਦਿੱਤਾ ਗਿਆ, ਉਨ੍ਹਾਂ ਨੂੰ ਧਿਆਨ ਚੰਦ ਵਜੋਂ ਜਾਣਿਆ ਜਾਣ ਲੱਗਾ। 1922 ਤੋਂ 1926 ਤੱਕ ਧਿਆਨ ਚੰਦ ਨੂੰ ਫੌਜ ਦੇ ਲਈ ਰੈਜੀਮੈਂਟਲ ਮੈਚ ਖੇਡ ਕੇ ਸਾਰਿਆਂ ਦਾ ਦਿਲ ਜਿੱਤਣ ਦਾ ਮੌਕਾ ਮਿਲਿਆ ਤੇ ਸਭ ਨੂੰ ਆਪਣਾ ਮੁਰੀਦ ਉਨ੍ਹਾਂ ਨੇ ਆਪਣੀ ਖੇਡ ਦੇ ਨਾਲ ਬਣਾ ਦਿੱਤਾ। ਉਨ੍ਹਾਂ ਦੀ ਹਾਕੀ ਦੇ ਨਾਲ ਜੁੜੀ ਹੋਈ ਗੇਂਦ ਇਸ ਤਰ੍ਹਾਂ ਖੇਡਦੀ ਸੀ, ਇਸ ਤਰ੍ਹਾਂ ਪਲੇ ਕਰਦੀ ਸੀ ਕਿ ਉਹ ਉਸ ਤੋਂ ਦੂਰ ਜਾਣਾ ਚਾਹੁੰਦੀ ਹੀ ਨਹੀਂ ਸੀ। ਜਦੋਂ ਵੀ ਉਨ੍ਹਾਂ ਦੀ ਹਾਕੀ ਦੇ ਲਾਗੇ ਹਾਕੀ ਦੀ ਗੇਂਦ ਲੱਗਦੀ ਸੀ ਤਾਂ ਉਸ ਗੋਲ ਤੋਂ ਬਾਅਦ ਹੀ ਵਾਪਸ ਪਰਤਦੀ ਸੀ। ਸੋ ਇਸ ਤਰ੍ਹਾਂ ਦੇ ਪ੍ਰਦਰਸ਼ਨ ਤੋਂ ਬਾਅਦ ਧਿਆਨ ਚੰਦ ਜੀ ਨੂੰ ਨਿਊਜ਼ੀਲੈਂਡ ਦੌਰੇ ਦੇ ਲਈ ਫੌਜ ਦੀ ਟੀਮ ਦੇ ਲਈ ਚੁਣਿਆ ਗਿਆ। ਟੀਮ ਨੇ ਨਿਊਜ਼ੀਲੈਂਡ ਦੌਰੇ ਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਭਾਰਤੀ ਫੌਜ ਦੀ ਟੀਮ ਨੇ 18 ਮੈਚ ਜਿੱਤੇ, 2 ਡਰਾ ਹੋਏ ਤੇ ਸਿਰਫ 1 ਮੈਚ ਹੀ ਹਾਰਿਆ ਸੀ। ਇਸ ਦੌਰੇ ਨੇ ਧਿਆਨ ਚੰਦ ਨੂੰ ਹੋਰ ਵੀ ਮਾਨਤਾ ਦਵਾਈ ਅਤੇ ਹੌਲੀ ਹੌਲੀ ਧਿਆਨ ਚੰਦ ਜੀ ਅੱਗੇ ਤੋਂ ਅੱਗੇ ਵਧਦੇ ਗਏ। ਮਿਹਨਤ ਤੇ ਤੁਹਾਡਾ ਦ੍ਰਿੜ ਇਰਾਦਾ ਤੁਹਾਨੂੰ ਜ਼ਿੰਦਗੀ ਦੀਆਂ ਹਰ ਤਰ੍ਹਾਂ ਦੀਆਂ ਮੰਜ਼ਿਲਾਂ ਨੂੰ ਸਰ ਕਰਨ ਦਾ ਹੌਸਲਾ ਬਖਸ਼ਦਾ ਹੈ। ਸੋ ਦੋਸਤੋ, ਹੌਸਲਾ ਕਦੇ ਨਹੀਂ ਹਾਰਨਾ ਚਾਹੀਦਾ ਔਰ ਆਪਣੇ ਆਪ ਨੂੰ ਹਮੇਸ਼ਾ ਮਿਹਨਤ ਦੇ ਲਈ ਤਿਆਰ ਬਰ ਤਿਆਰ ਕਰਦੇ ਰਹਿਣਾ ਚਾਹੀਦਾ ਹੈ। 1936 ਦੇ ਵਿਚ ਓਲੰਪਿਕ ਦੇ ਹਾਕੀ ਫਾਈਨਲ ਦੇ ਵਿਚ ਭਾਰਤ ਨੇ ਜਰਮਨੀ ਨੂੰ 8-1 ਦੇ ਨਾਲ ਹਰਾਇਆ। ਇਸ ਦੇ ਨਾਲ ਉਸ ਸਮੇਂ ਦਾ ਸ਼ਾਸਕ ਹਿਟਲਰ ਬੇਚੈਨ ਹੋ ਗਿਆ ਅਤੇ ਸਟੇਡੀਅਮ ਛੱਡ ਕੇ ਚਲਾ ਗਿਆ। ਧਿਆਨ ਚੰਦ ਦੁਆਰਾ ਇਸ ਮੈਚ ਦੇ ਵਿਚ 6 ਗੋਲ ਕੀਤੇ ਗਏ ਤੇ ਧਿਆਨ ਚੰਦ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਹਿਟਲਰ ਨੇ ਉਨ੍ਹਾਂ ਨੂੰ ਪੁੱਛਿਆ, ਤੁਸੀਂ ਹਾਕੀ ਤੋਂ ਇਲਾਵਾ ਕੀ ਕਰਦੇ ਹੋ? ਤਾਂ ਧਿਆਨ ਚੰਦ ਜੀ ਨੇ ਅੱਗੇ ਉਨ੍ਹਾਂ ਨੂੰ ਜੋ ਜਵਾਬ ਦਿੱਤਾ ਉਸ ਦੇ ਵਿਚ ਉਨ੍ਹਾਂ ਦਾ ਦੇਸ਼ ਪ੍ਰੇਮ ਝਲਕਦਾ ਹੈ। ਧਿਆਨ ਚੰਦ ਜੀ ਨੇ ਜੋਸ਼ ਨਾਲ ਜਵਾਬ ਦਿੱਤਾ, ਮੈਂ ਇਕ ਭਾਰਤੀ ਸਿਪਾਹੀ ਹਾਂ। ਹਿਟਲਰ ਨੇ ਉਨ੍ਹਾਂ ਨੂੰ ਜਰਮਨ ਫੌਜ ਦੇ ਵਿਚ ਭਰਤੀ ਹੋਣ ਦੀ ਪੇਸ਼ਕਸ਼ ਵੀ ਕੀਤੀ, ਜਿਸ ਨੂੰ ਧਿਆਨ ਚੰਦ ਜੀ ਨੇ ਠੁਕਰਾ ਦਿੱਤਾ। ਧਿਆਨ ਚੰਦ ਜੀ ਨੂੰ ਸ਼ਾਨਦਾਰ ਖੇਡ ਨਿਯੰਤਰਣ ਤੇ ਗੇਂਦ ਦੇ ਨਿਯੰਤਰਣ ਦੇ ਲਈ ਹਾਕੀ ਦੇ ਜਾਦੂਗਰ ਵਜੋਂ ਵੀ ਜਾਣਿਆ ਜਾਂਦਾ ਹੈ। ਅਕਸਰ ਅਸੀਂ ਜਦੋਂ ਵੀ ਹਾਕੀ ਦਾ ਨਾਮ ਲੈਂਦੇ ਹਾਂ ਤਾਂ ਸਿਰਮੌਰ ਖਿਡਾਰੀਆਂ ਦੇ ਵਿਚ ਸਭ ਤੋਂ ਉੱਚਾ ਨਾਮ ਧਿਆਨ ਚੰਦ ਜੀ ਹੁੰਦਾ ਹੈ। 1926 ਤੋਂ ਲੈ ਕੇ 1949 ਤੱਕ ਅੰਤਰਰਾਸ਼ਟਰੀ ਪੱਧਰ ਤੇ ਖੇਡੇ ਜਿੱਥੇ ਉਨ੍ਹਾਂ ਨੇ ਆਪਣੇ ਸਹਿਜੀਵਨੀ ਗੋਲ ਦੇ ਅਨੁਸਾਰ 185 ਮੈਚਾਂ ਦੇ ਵਿਚ 570 ਗੋਲ ਕੀਤੇ ਅਤੇ ਪੂਰੇ ਕਰੀਅਰ ਦੇ ਦੌਰਾਨ 1000 ਤੋਂ ਵੱਧ ਗੋਲ ਅੰਤਰਰਾਸ਼ਟਰੀ ਅਤੇ ਘਰੇਲੂ ਮੈਚਾਂ ਦੇ ਵਿਚ ਕੀਤੇ। ਉਨ੍ਹਾਂ ਦੀ ਸਫੁਰਤੀ, ਤੇਜ਼ ਦਿਮਾਗ ਤੇ ਤੇਜ਼ ਫੁਰਤੀਲਾ ਸਰੀਰ ਗੋਲ ਦੇ ਕੋਲ ਪਹੁੰਚਦੀ ਹੋਈ ਗੇਂਦ ਨੂੰ ਗੋਲ ਕਰਨ ਤੋਂ ਬਾਅਦ ਹੀ ਵਾਪਸ ਲਿਆਉਂਦਾ ਸੀ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ
ਪਦਮ ਭੂਸ਼ਣ ਨਾਲ 1956 ਦੇ ਵਿਚ ਸਨਮਾਨਿਤ ਕੀਤਾ ਤੇ ਉਨ੍ਹਾਂ ਦਾ ਜਨਮ ਦਿਨ 30 ਅਗਸਤ ਹਰ ਸਾਲ ਭਾਰਤ ਦੇ ਵਿਚ ਰਾਸ਼ਟਰੀ ਖੇਡ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ। ਖੇਡਾਂ ਸਾਡੇ ਸਰੀਰ ਲਈ, ਸਾਡੀ ਸਫੂਰਤੀ ਲਈ, ਸਾਨੂੰ ਤਾਕਤਵਰ ਬਣਾਉਣ ਲਈ ਹੀ ਨਹੀਂ ਬਲਕਿ ਸਾਨੂੰ ਮਜ਼ਬੂਤ ਤੇ ਇਕ ਦ੍ਰਿੜ ਇਰਾਦੇ ਦੇ ਨਾਲ ਇਕ ਨਵੀਂ ਤੇ ਨਵੇਕਲੀ ਸੋਚ ਨਾਲ ਅੱਗੇ ਵਧਣ ਲਈ ਵੀ ਪ੍ਰੇਰਦੀਆਂ ਨੇ। ਦੋਸਤੋ, ਭਾਰਤ ਦਾ ਸਰਵਉੱਚ ਖੇਡ ਸਨਮਾਨ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਉਨ੍ਹਾਂ ਦੇ ਨਾਂ ਤੇ ਹੀ ਰੱਖਿਆ ਗਿਆ ਹੈ। ਧਿਆਨ ਚੰਦ ਜੀ ਨੇ 12 ਓਲੰਪਿਕ ਮੈਚਾਂ ਦੇ ਵਿਚ 37 ਗੋਲ ਕੀਤੇ ਸਨ। ਦਿੱਲੀ ਦਾ ਇਤਿਹਾਸਕ ਨੈਸ਼ਨਲ ਸਟੇਡੀਅਮ ਉਨ੍ਹਾਂ ਦੇ ਨਾਮ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਮੇਜਰ ਧਿਆਨ ਚੰਦ ਦਾ ਸਭ ਤੋਂ ਵੱਡਾ ਯੋਗਦਾਨ ਸਿਰਫ ਉਨ੍ਹਾਂ ਦੁਆਰਾ ਕੀਤਾ ਗੋਲ ਜਾਂ ਸਨਮਾਨ ਹੀ ਨਹੀਂ ਸਗੋਂ ਉਨ੍ਹਾਂ ਨੇ ਭਾਰਤੀ ਹਾਕੀ ਨੂੰ ਦੁਨੀਆਂ ਦੇ ਸਿਖਰ ਤੇ ਪਹੁੰਚਾਇਆ। ਜਦਕਿ ਉਸ ਸਮੇਂ ਖੇਡਾਂ ਦੇ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਪਹਿਚਾਣ ਇੰਨੀ ਮਜ਼ਬੂਤ ਨਹੀਂ ਸੀ, ਪਰ ਹਾਕੀ ਦੀ ਇਸ ਖੇਡ ਨੇ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ਤੇ ਇਕ ਪਹਿਚਾਣ ਦਿਵਾਉਣ ਦੇ ਵਿਚ ਆਪਣਾ ਯੋਗਦਾਨ ਦਿੱਤਾ ਹੈ। ਉਨ੍ਹਾਂ ਦੇ ਸ਼ਾਨਦਾਰ ਖੇਡ ਪ੍ਰਦਰਸ਼ਨ ਦੇ ਨਾਲ ਭਾਰਤੀ ਟੀਮ ਨੇ 1928, 1932 ਤੇ 1936 ਦੇ ਵਿਚ ਲਗਾਤਾਰ 3 ਸੋਨ ਤਗਮੇ ਜਿੱਤੇ ਸਨ। ਮੈਦਾਨ ਤੇ ਉਨ੍ਹਾਂ ਦੀ ਪਕੜ ਤੇ ਗੋਲ ਕਰਨ ਦੀ ਤਾਕਤ ਨੇ ਉਨ੍ਹਾਂ ਨੂੰ ਹਾਕੀ ਦਾ ਜਾਦੂਗਰ ਬਣਾ ਦਿੱਤਾ। ਤਾਹੀਂ ਤਾਂ ਅਸੀਂ ਉਨ੍ਹਾਂ ਨੂੰ ਹਾਕੀ ਦੇ ਜਾਦੂਗਰ ਵਜੋਂ ਜਾਣਦੇ ਹਾਂ। ਮੇਜਰ ਧਿਆਨ ਚੰਦ ਸਿਰਫ ਇਕ ਖਿਲਾੜੀ ਹੀ ਨਹੀਂ ਸਗੋਂ ਭਾਰਤੀ ਖੇਡ ਇਤਿਹਾਸ ਦੀ ਪ੍ਰੇਰਣਾ, ਅਨੁਸ਼ਾਸਨ ਅਤੇ ਸਮਰਪਣ ਦੀ ਸਭ ਤੋਂ ਮਹਾਨ ਮਿਸਾਲ ਨੇ। ਖੇਡਾਂ ਸਾਡੀ ਜ਼ਿੰਦਗੀ ਦੇ ਵਿਚ ਦੋਸਤੋ ਬਹੁਤ ਹੀ ਵੱਡਾ ਯੋਗਦਾਨ ਪਾਉਂਦੀਆਂ ਨੇ, ਪਰ ਅੱਜ ਕੱਲ ਅੰਤਰਰਾਸ਼ਟਰੀ ਪੱਧਰ ਤੇ ਜੋ ਖੇਡਾਂ ਦਾ ਰੁਤਬਾ ਬਣਿਆ ਹੋਇਆ ਹੈ, ਜੋ ਉਨ੍ਹਾਂ ਖੇਡਾਂ ਦੇ ਵਿਚ ਸ਼ਾਮਿਲ ਹੋਣ ਦੇ ਲਈ ਤੁਹਾਨੂੰ ਸਖ਼ਤ ਮਿਹਨਤ, ਸਿਖਲਾਈ ਦੀ ਜ਼ਰੂਰਤ ਹੁੰਦੀ ਹੈ, ਉਹ ਉਪਲਬਧ ਹੈ। ਜੇਕਰ ਤੁਹਾਡਾ ਕਿਸੇ ਦਾ ਵੀ ਅਜਿਹਾ ਇਰਾਦਾ ਹੈ ਪਰ ਤੁਹਾਨੂੰ ਖੇਡਾਂ ਦੇ ਨਾਲ ਜਿਸ ਖੇਡ ਵਿਚ ਵੀ ਤੁਸੀਂ ਆਪਣੇ ਆਪ ਨੂੰ ਪਰਿਪੱਕ ਮੰਨਦੇ ਹੋ ਤਾਂ ਤੁਹਾਨੂੰ ਜ਼ਰੂਰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਸੀਂ ਖੇਡਾਂ ਦੇ ਵਿਚ ਆ ਕੇ ਆਪਣਾ ਨਾਮ ਰੋਸ਼ਨ ਕਰੋ ਤੇ ਨਾਲ ਹੀ ਦੇਸ਼ ਦਾ ਨਾਮ ਵੀ ਰੋਸ਼ਨ ਕਰੋ। ਖੇਡਾਂ ਜਿੱਥੇ ਸਾਨੂੰ ਸਫੂਰਤੀ, ਸਾਡੇ ਸਰੀਰ ਨੂੰ ਤਾਕਤ ਦਿੰਦੀਆਂ ਨੇ, ਉੱਥੇ ਦਿਮਾਗ ਨੂੰ ਵੀ ਤੰਦਰੁਸਤ ਰੱਖਦੀਆਂ ਨੇ, ਕਿਉਂਕਿ ਦਿਮਾਗ ਜਦੋਂ ਤੁਹਾਡਾ ਸੋਚਦਾ ਹੈ ਤਾਂ ਫਿਰ ਤੁਸੀਂ ਉਸੇ ਦਿਮਾਗ ਦੇ ਨਾਲ ਆਪਣੀ ਖੇਡ ਨੂੰ ਇੰਨਾ ਪ੍ਰਭਾਵਸ਼ਾਲੀ ਬਣਾ ਲੈਂਦੇ ਹੋ ਕਿ ਤੁਸੀਂ ਆਪਣਾ ਦਾ ਨਾਮ ਰੋਸ਼ਨ ਕਰਦੇ ਹੀ ਕਰਦੇ ਹੋ ਤੇ ਦੂਸਰਿਆਂ ਦਾ ਨਾਮ ਵੀ ਰੋਸ਼ਨ ਕਰਦੇ ਹੋ, ਦੇਸ਼ ਦੇ ਨਾਮ ਨੂੰ ਚਮਕਾਉਣ ਦੇ ਵਿਚ ਆਪਣਾ ਪੂਰਾ ਯੋਗਦਾਨ ਦਿੰਦੇ ਹੋ। ਸੋ ਜਿਹੜੇ ਵੀ ਇਸ ਵੇਲੇ ਸਾਥੀ ਸਾਨੂੰ ਸੁਣ ਰਹੇ ਨੇ ਉਨ੍ਹਾਂ ਨੂੰ ਇਹੀ ਕਹਿਣਾ ਚਾਹਵਾਂਗੀ ਕਿ ਖੇਡਾਂ ਸਾਡੇ ਜ਼ਿੰਦਗੀ ਦਾ ਉਹ ਹਿੱਸਾ ਨੇ ਜੋ ਸਾਨੂੰ ਤਾਜ਼ਗੀ, ਸਫੂਰਤੀ, ਤਾਕਤ ਤੇ ਅੱਗੇ ਵਧਣ ਦਾ ਹਮੇਸ਼ਾ ਸਾਨੂੰ ਕੁਛ ਨਾ ਕੁਛ ਪ੍ਰੇਰਣਾ ਦਿੰਦੀਆਂ ਰਹਿੰਦੀਆਂ ਨੇ। ਸੋ ਅਜਿਹੀ ਪ੍ਰੇਰਣਾ ਜੇਕਰ ਤੁਹਾਡੀ ਕੋਈ ਹੈ ਤਾਂ ਜ਼ਰੂਰ ਉਸ ਖੇਡ ਦੇ ਵਿਚ ਆਪਣਾ ਨਾਮ ਤੁਹਾਨੂੰ ਰੋਸ਼ਨ ਕਰਨਾ ਚਾਹੀਦਾ ਹੈ, ਜਿਵੇਂ ਮੇਜਰ ਧਿਆਨ ਚੰਦ ਜੀ ਨੇ ਕੀਤਾ ਹੈ। ਅੱਜ ਅਸੀਂ ਖਿਡਾਰੀਆਂ ਨੂੰ ਮਿਸਾਲ ਦਿੰਦੇ ਹਾਂ ਉਨ੍ਹਾਂ ਦੀ। ਸੋ ਜੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਜਾਣਕਾਰੀਆਂ ਜ਼ਰੂਰ ਚੰਗੀਆਂ ਲੱਗੀਆਂ ਹੋਣਗੀਆਂ ਤੇ ਮੇਜਰ ਧਿਆਨ ਚੰਦ ਜੀ ਦੇ ਜੀਵਨ ਤੋਂ ਤੁਸੀਂ ਵੀ ਕੁਝ ਪ੍ਰੇਰਣਾ ਲੈ ਕੇ ਆਪਣੀ ਜ਼ਿੰਦਗੀ ਦੇ ਵਿਚ ਤੇ ਆਪਣੇ ਦੇਸ਼ ਦੇ ਵਿਚ ਆਪਣਾ ਨਾਮ ਰੋਸ਼ਨ ਕਰਨ ਦਾ ਜ਼ਰੂਰ ਕੋਈ ਨਾ ਕੋਈ ਅਜਿਹਾ ਸਾਧਨ ਲੱਭ ਲਓਗੇ ਜਿਸ ਦੇ ਨਾਲ ਤੁਸੀਂ ਜੀਵਨ ਦੇ ਵਿਚ ਤਰੱਕੀ ਤਾਂ ਹਾਸਲ ਕਰੋਗੇ ਹੀ ਬਲਕਿ ਦੇਸ਼ ਦਾ ਵੀ ਨਾਮ ਰੋਸ਼ਨ ਹੋਏਗਾ। ਮੇਜਰ ਧਿਆਨ ਚੰਦ ਜੀ ਦੀ ਯਾਦ ਦੇ ਵਿਚ ਸਾਡਾ ਉਨ੍ਹਾਂ ਨੂੰ ਨਮਨ ਹੈ। ਇਹ ਤੁਸੀਂ ਸਾਡੀ ਦੋਸਤੋ ਅੱਜ ਦੀ ਗੱਲ ਦੇ ਵਿਚ ਇਸ ਮਹਾਨ ਹਸਤੀ ਤੇ ਤੁਹਾਡੇ ਨਾਲ ਜੋ ਮੈਂ ਜਾਣਕਾਰੀ ਸਾਂਝੀ ਕੀਤੀ ਉਹ ਮੈਨੂੰ ਸਾਂਝੀ ਕਰਕੇ ਵੀ ਬਹੁਤ ਹੀ ਜ਼ਿਆਦਾ ਫਖਰ ਮਹਿਸੂਸ ਹੋ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ਤੇ ਜੇ ਅਸੀਂ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਜ਼ਿੰਦਗੀ ਚ ਬਹੁਤ ਕੁਝ ਨਵਾਂ ਸਿੱਝ ਸਕਦੇ ਹਾਂ, ਕੁਝ ਨਵਾਂ ਪਾ ਸਕਦੇ ਹਾਂ, ਕੁਝ ਮੰਜ਼ਿਲਾਂ ਨੂੰ ਸਰ ਕਰ ਸਕਦੇ ਹਾਂ। ਹੁਣ ਵੱਧਦੇ ਹਾਂ ਸਾਡੇ ਅਗਲੇ ਸਿਲਸਿਲੇ ਦੇ ਵੱਲ ਜੋ ਤੁਹਾਡੇ ਲਈ ਪੇਸ਼ ਕਰ ਰਹੀ ਹਾਂ, ਪੰਜਾਬੀ ਨਾਟਕ ਜੀਵਨ ਦੇ ਉਸ ਪਾਰ ਤੇ ਇਸ ਨਾਟਕ ਦੇ ਲੇਖਕ ਨੇ ਆਰ ਐਸ ਕਲੇਰ।

0: नर्स कुछ पता चल रहा है?
1: नहीं इंस्पेक्टर, मैं हर तरह ट्राई कर चुकी हूँ पर वो बोल दें।
0: सरदा विचार सी कि इस अस्पताल विच तुहाडी सेवा तो खुश होके तुम सब कुछ दस देगा।
1: सारिया गल्लां कीतियां उसने पर बिजनेस बारे एक शब्द नहीं कढ़िया।
0: बड़ी चालू चीज है, इनकम टैक्स वाले नाल असि इहदे फ्लैट दफ्तर ते बैंक दी तलाशी ले चुके हां पर इहदे खिलाफ एक भी सबूत नहीं मिलिया।
1: छापा तो सर तुसी इहदे पार्टनर विमल नाम दी भी मारिया सी।
0: ओह तां धूमल दा भी पिओ है, उत्थे भी कुछ नहीं मिलिया। ओहदी चलाकी तां इन्नी है कि इह अपने भाईवाल धूमल दा भी हिस्सा हजम कर गया। ऐसे सदमे कारण धूमल नूं हार्ट अटैक हो गया। हुण की हाल है उहदा?
1: ਪਹਿਲਾਂ ਨਾਲੋਂ ਠੀਕ ਹੈ ਇੰਸਪੈਕਟਰ, ਪਰ ਉਹਨੂੰ ਦੋ ਹਫ਼ਤੇ ਅਜੇ ਇੱਥੇ ਰਹਿਣਾ ਪਏਗਾ।
0: ਮਤਲਬ ਇਹ ਕਿ ਦੋ ਹਫ਼ਤੇ ਹੋਰ ਸਾਨੂੰ ਇਹਦੀ ਨਿਗਰਾਨੀ ਕਰਨੀ ਪਏਗੀ।
1: ਇੰਸਪੈਕਟਰ ਧੂਮਲ ਦੀ ਉਮਰ ਤਾਂ 30-32 ਸਾਲ ਲੱਗਦੀ ਹੈ, ਇੰਨੀ ਛੋਟੀ ਉਮਰ ਵਿਚ ਉਹ ਕਰੋੜਪਤੀ ਕਿਵੇਂ ਬਣ ਗਿਆ?
0: ਬੀਬੀ ਪੈਸਾ ਉਹਨੂੰ ਨਹੀਂ ਦੇਖਦਾ, ਪਰ ਕਿਸ ਤਰ੍ਹਾਂ ਇਹਨੇ ਪਾਰਟਨਰ ਨਾਲ ਮਿਲ ਕੇ ਇੰਨਾ ਪੈਸਾ ਕਮਾਇਆ ਹੈ ਇਹ ਅਜੇ ਤੱਕ ਸਮਝ ਨਹੀਂ ਆਇਆ। ਨਰਸ ਹੁਣ ਧੂਮਲ ਕੋਲ ਕੋਈ ਹੈ?
1: ਹੁਣੇ ਹੁਣੇ ਕਿਸ ਨੂੰ ਆਇਆ? ਉਹਦਾ ਨੌਕਰ ਖਾਣਾ ਲੈ ਕੇ।
0: ਠੀਕ, ਮੈਂ ਹੁਣੇ ਆਉਣਾ।
2: ਕਿਸ ਨੂੰ? ਤੇਰਾ ਕਹਿਣਾ ਹੈ ਕਿ ਧੂਮਲ ਚੰਦ ਦਾ ਮੁਨੀਮ ਵੀ ਨਹੀਂ ਜਾਣਦਾ?
3: ਹਾਂ ਮਾਲਕੋ, ਉਹਦਾ ਖਿਆਲ ਹੈ ਕਿ ਕਾਗਜ਼ ਵਿਮਲ ਚੰਦ ਨੇ ਘਰ ਚ ਹੀ ਕਿਤੇ ਛਪਾਏ ਹੋਏ ਆ।
2: ਲੱਗਦਾ ਤਾਂ ਮੈਨੂੰ ਵੀ ਇਹੋ ਹੈ। ਅੱਛਾ, ਵਿਮਲ ਚੰਦ ਦੇ ਨੌਕਰ ਗਿਰਦਾਰੀ ਨੂੰ ਤਾਂ ਤੂੰ ਜਾਣਦਾ ਹੀ ਹੈ?
3: ਜੀ ਹਾਂ, ਮਿਲਿਆ ਸੀ ਮੈਂ ਉਸਨੂੰ, ਪਰ ਮਾਲਕੋ ਉਹ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ।
2: ਪਰ ਕਿਸ ਨੂੰ, ਉਹ ਕਾਗਜ਼ ਤਾਂ ਮੈਨੂੰ ਹਰ ਹਾਲਤ ਚ ਚਾਹੀਦੇ ਨੇ। ਉਹਨਾਂ ਕਾਗਜ਼ਾਂ ਤੋਂ ਬਗੈਰ ਤਾਂ ਮੈਂ ਕੌਡੀ ਦਾ ਵੀ ਨਹੀਂ, ਨਾ ਮੈਂ ਆਪਣਾ ਹਿੱਸਾ ਮੰਗ ਸਕਦਾ ਤੇ ਨਾ ਬਦਲਾ ਲੈ ਸਕਦਾ।
3: ਮੈਂ ਤਾਂ ਕਹਿੰਦਾ ਮਾਲਕੋ ਤੁਸੀਂ ਉਹਨੂੰ ਭੁੱਲ ਹੀ ਜਾਓ, ਉਹਦੇ ਕਾਰਨ ਹੀ ਤਾਂ ਤੁਸੀਂ ਮਰਦੇ ਮਰਦੇ ਬਚੇ ਹੋ।
2: ਨਾ ਕਿਸ ਨੂੰ, ਕਾਗਜ਼ ਤਾਂ ਮੇਰੀ ਮੌਤ ਦਾ ਵਰੰਟ ਬਣੇ ਹੋਏ ਨੇ। ਵਿਮਲ ਚੰਦ ਦੀ ਘਰਵਾਲੀ ਕਿਰਨ ਦਾ ਪ੍ਰੇਮੀ ਅਸ਼ੋਕ ਜਾਣਦਾ ਨਾ, ਜਾਪ ਲਾ ਕੇ ਲਿਆ ਉਹਨੂੰ।
3: ਅੱਛਾ ਮਾਲਕੋ, ਹੁਣ ਹੀ ਜਾਣਾ।
2: ਤੈਨੂੰ ਦੱਸਾਂ, ਇਹ ਅਸ਼ੋਕ ਵੀ ਵਿਮਲ ਤੋਂ ਸੜਿਆ ਬੈਠਾ। ਕਿਰਨ ਅਸ਼ੋਕ ਦੀ ਹੀ ਪ੍ਰੇਮਿਕਾ ਸੀ, ਉਹਨੂੰ ਵੀ ਇਸ ਕਮੀਨੇ ਨੇ ਪੈਸਿਆਂ ਦਾ ਲਾਲਚ ਦੇ ਕੇ ਫਸਾ ਲਿਆ।
3: ਅੱਛਾ, ਇੰਨਾ ਗਿਰਿਆ?
2: ਹਾਂ, ਜਾ ਤੂੰ ਜਿੱਥੇ ਵੀ ਭਾਵੇਂ ਪਤਾਲ ਚ ਹੋਵੇ ਅਸ਼ੋਕ ਨੂੰ ਲੈ ਕੇ ਆ।
3: ਜ਼ਰੂਰ ਜ਼ਰੂਰ ਮਾਲਕੋ, ਹੁਣੇ ਲੈ ਕੇ ਆਉਣਾ ਉਹਨੂੰ ਮੈਂ।

0: ਮਾਰਕੋ ਮਾਰਕੋ ਅਨਰਥ ਹੋ ਗਿਆ ਜੇ।
1: ਕੀ ਹੋ ਰਿਹਾ? ਕਿਸ ਨੂੰ? ਅਸ਼ੋਕ ਮਿਲਿਆ?
0: ਉਹ ਮਿਲ ਤੇ ਗਿਆ ਸੀ ਪਰ ਆਉਂਦੇ ਆਉਂਦੇ ਉਹਦਾ ਐਕਸੀਡੈਂਟ ਹੋ ਗਿਆ।
1: ਮਰ ਗਿਆ?
0: ਹਾਂ ਮਾਰਕੋ।
2: ਮਾਰ ਸੁੱਟਿਆ ਅਸ਼ੋਕਿਆ, ਮਾਰ ਸੁੱਟਿਆ।
0: ਫਿਰ ਦੌਰਾ ਪੈ ਗਿਆ। ਸਿਸਟਰ ਸਿਸਟਰ
3: ਕੀ ਹੋਇਆ?
0: ਦੇਖੋ ਮਾਰਕ ਨੂੰ ਫਿਰ ਦੌਰਾ ਪੈ ਗਿਆ ਜੀ, ਉਹ ਬੇਹੋਸ਼ ਹੋ ਗਿਆ ਜੀ। ਉਹ ਇੰਨਾ ਦੀ ਤੇ ਨਬਜ਼ ਵੀ ਨਹੀਂ ਚੱਲ ਰਹੀ।
3: ਡਾਕਟਰ

0: Assim que eu...
1: Oh, Derek! Oh, Do!
0: ਇਹਦਾ ਇਸ ਜਮਲੋ ਵਿੱਚ ਨਵੇਂ ਆਏ ਲੱਗਦੇ ਨੇ
1: ਲੱਗਦਾ ਹੈ ਵੀ ਸਾਡੇ ਵਾਂਗ ਆਪਣਾ ਆਤਾ ਪਤਾ ਧਰਤੀ ਤੇ ਭੁੱਲਾ ਨੇ
0: ਤਾਂ ਫਿਰ ਪਟਕਣ ਦੇ ਇਹਨਾਂ ਦੋਨਾਂ ਨੂੰ
1: ਜਮਲੋ ਦੇ ਟਿਬਿਆ ਵਿੱਚ
2: ਅਸ਼ੋਕ ਸ਼ੋਕੇ ਹੈ ਤੁਮਲ ਤਾਂ ਇੱਥੇ ਜਮਲੋ ਤੈਨੂੰ ਟੋਲ ਰਿਹਾ ਸੀ
3: ਅੱਛਾ ਉਹ ਕਿਸ਼ਨੂੰ ਆਇਆ ਸੀ ਮੈਨੂੰ ਬੁਲਾਉਣ ਪਰ ਤੂੰ ਇੰਨੇ ਚਿਰ ਬਾਅਦ ਉਹੀ ਜਮਲੋਕ
2: ਆਪਣਾ ਆਪਣੇ ਕਾਲਜ ਦੇ ਯਾਰ ਨੂੰ ਮੈਂ ਕਿਸ ਤਰ੍ਹਾਂ ਭੁੱਲ ਸਕਦਾ ਤੇ ਮੈਨੂੰ ਇਹ ਵੀ ਪਤਾ ਤੂੰ ਵੱਡਾ ਲੇਖਕ ਬਣ ਗਿਆ
3: ਮਨੁੱਖੀ
2: ਦਸ਼ਾ ਦੇ ਕਾਰਨ ਮੈਂ ਲੇਖਕ ਬਣ ਗਿਆ

0: ਕੱਪੜੇ ਵੇਚ ਰਿਹਾ ਪਰ ਤੂੰ ਤਾਂ ਏਡਾ ਵੱਡਾ ਬਿਜ਼ਨਸਮੈਨ ਬਣ ਗਿਆ ਐਸ਼ਾ ਲੈਣਾ ਐਸ਼ਾ
1: ਕਿਉਂ ਈਰਖਾ ਹੁੰਦੀ ਹੈ
0: ਨਾ ਨਾ ਭਲਾ ਮੈਨੂੰ ਈਰਖਾ ਕਰਦੀ ਮੈਂ ਤਾਂ ਆਪਣੇ ਸੰਸਾਰ ਵਿੱਚ ਹੀ ਖੁਸ਼ ਸੀ ਮੇਰਾ ਡਾਕਟਰ ਬੁਲਾਉਣ ਆਇਆ ਤੇ ਆਉਂਦੇ ਹੋਏ ਐਕਸੀਡੈਂਟ ਚ ਮੈਨੂੰ ਕਈ ਆਮ ਲੋਕ ਇੱਥੇ ਪਹੁੰਚਾ ਦਿੱਤਾ
1: ਪਰ ਤੂੰ ਤੇਰੀ ਖਬਰ ਸੁਣੀ ਹਸਪਤਾਲ ਚ ਤਾਂ ਪਹਿਲਾਂ ਹੀ ਸੀ ਹਾਰਟ ਅਟੈਕ ਹੋਇਆ ਤੇ ਮੈਂ ਇੱਥੇ
0: ਹਾਂ ਯਾਰ ਕਈ ਵਾਰ ਇਸੇ ਤਰ੍ਹਾਂ ਅਚਾਨਕ ਹੀ ਸਭ ਕੁਛ ਖਤਮ ਹੋ ਜਾਂਦਾ ਪਲਹਿਰੀ ਕੁਛ ਹੋਰ ਹੁੰਦੀ ਹੈ ਬੰਦਾ ਫਾਹਾ ਕੁਛ ਹੋਰ ਹੀ ਕਰ ਦਿੰਦਾ ਮੇਰੇ ਮਨਸੂਬੇ ਵੀ ਸਭ ਮਿੱਟੀ ਚ ਹੋ ਗਏ
1: ਮਨਸੂਬੇ ਤਾਂ ਮੇਰੇ ਵੀ ਸੀ ਪਰ ਸਾਰੇ ਖਤਮ
0: ਫਿਰ ਤਾਂ ਮੇਰੇ ਮਨਸੂਬਿਆਂ ਵਿੱਚ ਫਰਕ ਸੀ ਭਾਵੇਂ ਤੂੰ ਤੇ ਮੈਂ ਇਕੱਠਿਆਂ ਬੀਏ ਪਾਸ ਕੀਤੀ ਹੈ ਫਸਟ ਡਿਵੀਜ਼ਨ ਚ ਤੇ ਤੂੰ ਉਹੀ ਥਰਡ ਕਲਾਸ ਚ
1: ਉਹ ਪੜ੍ਹਾਈ ਛੱਡ ਤੂੰ ਅਸ਼ੋਕ ਦਿਮਾਗ ਤਾਂ ਤੇਰੇ ਨਾਲੋਂ
0: ਇਹ ਗੱਲ ਤਾਂ ਮੰਨਣ ਵਾਲੀ ਹੈ ਕਿ ਤੇਰਾ ਦਿਮਾਗ ਕੁਛ ਜ਼ਿਆਦਾ ਹੀ ਚੱਲਦਾ ਸੀ ਦੁਨੀਆਂ ਦਾ ਹੀਰੋ ਬਣ ਚ ਪਾਰਟੀ ਦਾ ਲੀਡਰ ਬਣ ਚ ਹੁਨਰਬਾਜ਼ੀ ਚ ਤੇ ਫੈਸ਼ਨ ਪ੍ਰਸਤੀ ਚ
1: ਕਹਿਦਾ ਤੂੰ ਵੀ ਆਪਣਾ ਰਾਂਝਾ ਰਾਜੀ ਕਰ ਲੈ
0: ਪਰ ਦੱਸ ਮੈਂ ਤਾਂ ਝੂਠ ਬੋਲਿਆ
1: ਨਹੀਂ ਝੂਠ ਤਾਂ ਨਹੀਂ ਨਾਲ ਹੀ ਤੇਰੀ ਇੱਛਾ
0: ਰਾਤੋ ਰਾਤ ਕਰੋੜਪਤੀ ਬਣਦੀ ਸੀ ਪਰ ਮੇਰੇ ਜੀਵਨ ਦੀ ਤਾਂ ਚਾਹ ਸੀ ਨੈਤਿਕਤਾ ਜੀਵਨ ਮੁੱਲ ਵਿਵੇਕ ਉੱਚੇ ਵਿਚਾਰਾਂ ਵਾਲਾ ਇੱਕ ਪਿਆਰ ਭਰਿਆ ਸੰਸਾਰ ਬਣਾਉਣ ਦਾ
1: ਕਿਉਂਕਿ ਮੇਰੇ ਭਰਾ ਹਰ ਇੱਕ ਦਾ ਜੀਵਨ ਵੱਖ ਵੱਖ ਹੁੰਦਾ ਪਰ ਸੀ ਤਾਂ ਆਪਾਂ ਦੋਸਤ ਹੀ ਨਾ ਤੇ ਹੁਣ ਵੀ ਹਾਂ
0: ਫਿਰ ਮੈਨੂੰ ਪਤਾ ਲੱਗਾ ਕਿ ਤੂੰ ਕੋਈ ਕਾਰੋਬਾਰ ਸ਼ੁਰੂ ਕਰ ਲਿਆ
1: ਮੈਂ
0: ਇੱਕ ਅਖਬਾਰ ਚ ਨੌਕਰੀ ਕਰਨ ਲੱਗ ਪਿਆ ਸਾਰੇ ਟੱਬਰ ਦਾ ਭਾਰ ਵੀ ਮੇਰੇ ਇਕੱਲੇ ਦੇ ਸਿਰ ਤੇ ਸੀ ਪਰ ਮੈਂ ਫਿਰ ਵੀ ਖੁਸ਼ ਸੀ ਸੰਤੁਸ਼ਟ ਸੀ ਪਰ ਮੇਰੀ ਤਮੰਨਾ ਸੀ ਕਿ ਮੇਰੀ ਸਵੇਰ ਚ ਵੀ ਕੋਈ ਕਿਰਨ ਆ ਜਾਵੇ
1: ਵਾਹ ਵਾਹ ਕਵੀ ਜੀ ਮਹਾਰਾਜ ਕਿਸ ਚਲਾਕੀ ਤੇ ਨਜ਼ਾਕਤ ਨਾਲ ਆਪਣੀ ਮਸ਼ੂਕ ਤੇ ਕਲਾਸਮੇਟ ਕਿਰਨ ਨੂੰ ਯਾਦ ਕੀਤਾ
0: ਤੂੰ ਸਿਰਫ ਪੈਸੇ ਨੂੰ ਸਮਝ ਸਕਦਾ ਪਿਆਰ ਨੂੰ ਨਹੀਂ ਤੇ ਉਹ ਵੀ ਸੱਚੇ ਪਿਆਰ ਨੂੰ ਕਿਉਂ ਮੇਰੇ ਦਿਲ ਦੀ ਧੜਕਣ ਸੀ ਪਰ ਮੈਂ ਉਹਨੂੰ ਪ੍ਰਾਪਤ ਨਹੀਂ ਕਰ ਸਕਿਆ ਕਿਉਂਕਿ ਉਹ ਲੋਕ ਕਾਰਾਂ ਵਾਲੇ ਮੈਂ ਇੱਕ ਸਾਈਕਲ ਸਵਾਰ
1: ਅਸ਼ੋਕ ਤੈਨੂੰ ਤਾਂ ਉਹਨੇ ਧੋਖਾ ਦੇ ਹੀ ਦਿੱਤਾ ਨਾ
0: ਨਾ ਨਾ ਤੇਵਰ ਨਾ ਮੈਂ ਆਪਣੇ ਪਿਆਰ ਦਾ ਇਜ਼ਹਾਰ ਹੀ ਨਹੀਂ ਕਰ ਸਕਿਆ ਖੈਰ
1: ਉਸਨੇ
0: ਪਤਾ ਲੱਗਿਆ ਕਿ ਕਿਸੇ ਮਨੀ ਚੰਦ ਨਾਲ ਸ਼ਾਦੀ ਕਰ ਲਈ ਹੈ
1: ਹੈ ਕਮੀਨੇ ਜ਼ੁਲਮ ਨਾਲ ਪੱਠਾ ਬਿਠਾਤਾ ਕਿਰਨ ਦਾ ਤੇ ਤੇਰੇ ਪਿਆਰ ਦਾ
0: ਤੂੰ ਜਾਣਦਾ ਦੇਵਾ ਚੰਦ ਨੂੰ
1: ਹਾਂ ਹਾਂ ਉਸ ਧੋਖੇਬਾਜ਼ ਹਰਾਮੀ ਨੂੰ ਕੌਣ ਨਹੀਂ ਜਾਣਦਾ ਉਹ ਕਮੀਨਾ ਮੇਰਾ ਸਾਰਾ ਹਿੱਸਾ ਹੜੱਪ ਗਿਆ ਉਹਨੇ ਡੋਬ ਦਿੱਤਾ ਮੈਨੂੰ ਦੁਆਰੀਆ ਬਣਾ ਦਿੱਤਾ
0: ਅੱਛਾ ਤਾਂ ਤੁਸੀਂ ਦੋਵੇਂ ਪਾਰਟਨਰ ਸੀ
1: ਹਾਂ ਬਿਜ਼ਨਸ ਕੀ ਸੀ ਉਹ ਯਾਰ ਸਮਗਲਿੰਗ ਕਾਲਾ ਬਾਜ਼ਾਰੀ ਮਿਲਾਵਟ ਵਗੈਰਾ
0: ਅੱਛਾ ਤੇ ਤੂੰ ਇਸ ਦੇਸ਼ ਨੂੰ ਉਹਨੇ ਬਿਜ਼ਨਸ ਕਹਿੰਦਾ
1: ਉਹ ਯਾਰ ਬਿਜ਼ਨਸ ਤਾਂ ਨਫਾ ਹੈ ਪੈਸਾ ਕਮਾਉਣ ਨੂੰ ਕਹਿੰਦੇ ਨੇ ਇਸ ਵਿੱਚ ਦੇਸ਼ ਧਰੋ ਕਿੱਥੋਂ ਆ ਗਿਆ ਚਾਰ ਸਾਲਾਂ ਚ ਅਸੀਂ 30 ਕਰੋੜ ਰੁਪਏ ਕਮਾਏ ਉਸ ਕਮੀਨੇ ਨੇ ਮੇਰੇ 15 ਕਰੋੜ ਮਾਰ ਲਏ
0: ਬੇਮਾਨੀ ਦੀ ਕਮਾਈ ਇਸੇ ਤਰ੍ਹਾਂ ਡੁੱਬਦੀ ਹੁੰਦੀ ਹੈ ਹੁਣ ਤੂੰ ਕੁਝ ਕਰ ਨਹੀਂ ਸਕਦਾ
1: ਮੈਂ ਉਹਦਾ ਸੱਤਿਆ ਨਾਸ ਕਰਕੇ ਰੱਖ ਦੂੰਗਾ ਤੈਨੂੰ ਪਤਾ ਨਹੀਂ ਸਰੀਰ ਛੱਡ ਕੇ ਮੈਂ ਕਿੰਨਾ ਤਾਕਤਵਰ ਹੋ ਗਿਆ
0: ਹਾਂ ਪਤਾ ਹੈ ਪਤਾ ਕਹਿੰਦੇ ਨੇ ਕਿ ਮਰਨ ਤੋਂ 13 ਦਿਨ ਬਾਅਦ ਤੱਕ ਬੰਦੇ ਦਾ ਸੰਬੰਧ ਉਹਦੇ ਸਰੀਰ ਨਾਲ ਰੱਖਣਾ ਰਹਿੰਦਾ ਗੰਧਨ ਵਿੱਚ ਰਹਿੰਦਾ ਉਸ ਤੋਂ ਬਾਅਦ ਉਸਦੀ ਆਤਮਾ ਬਹੁਤ ਬਹੁਤ ਤਾਕਤਵਰ ਹੋ ਜਾਂਦੀ ਹੈ ਕਿਤੇ ਵੀ ਜਾ ਸਕਦੀ ਹੈ ਤੇ ਕੁਝ ਵੀ ਕਰ ਸਕਦੀ ਹੈ
1: ਬਸ ਫਿਰ 13 ਦਿਨਾਂ ਬਾਅਦ ਮੈਂ ਨਾਗ ਬਣ ਕੇ ਵਿਮਲ ਦੇ ਤਹਿਖਾਨੇ ਵਿੱਚ ਦੱਬੇ ਹੋਏ ਸੋਨੇ ਤੇ ਬੈਠ ਜਾਊਂਗਾ ਉਹਨੂੰ ਡੰਗ ਮਾਰੂੰਗਾ ਕੱਟ ਖਾਊਂਗਾ ਖਤਮ ਕਰ ਦੂੰਗਾ ਉਸ ਨੂੰ
0: ਮੇਰੇ ਭਰਾ ਨਾ ਇਹ ਕੰਮ ਨਾ ਕਰੀ ਉਹ ਮੇਰੀ ਕਿਰਨ ਦਾ ਪਤੀ ਹੈ ਕਿਰਨ ਦਾ ਸੁਹਾਗ ਹੈ ਕਿਰਨ ਦਾ ਸੁਹਾਗ ਨਾ ਕੋਈ ਮੇਰੀ ਮਿੰਨਤ ਹੈ ਤੇਰੇ ਅੱਗੇ
1: ਓਏ ਛੱਡ ਯਾਰ ਉਹ ਤੇਰੀ ਸੋ ਕਾਲਡ ਪ੍ਰੇਮਿਕਾ ਕਿਰਨ ਤੇਰੇ ਨਾਲ ਧੋਖਾ ਕਰੇ ਤੇ ਤੂੰ ਅਜੇ ਵੀ ਉਹਦੇ ਪਿਆਰ ਦੀ ਮੁਹਾਰ ਨਹੀਂ ਪੜੀ ਜਾਂਦਾ ਉਹ ਤੂੰ ਬੰਦਾ ਕੇ ਪਸ਼ੂ
0: ਤੂੰ ਮੈਨੂੰ ਜੋ ਮਰਜ਼ੀ ਕਹਿ ਲੈ
1: ਪਰ ਮੇਰੀ ਕਿਰਨ ਓਏ ਸੁਣ ਤੇਰੀ ਕਿਰਨ ਗਈ ਤੇਲ ਲੈਣ ਗਈ ਤੱਥੇ ਖੂਹ ਚ ਮੈਂ ਵਿਮਲ ਨਹੀਂ ਛੱਡਣਾ ਨਹੀਂ ਛੱਡਣਾ ਨਹੀਂ ਛੱਡਾਂਗਾ ਤੇ ਨਾਲੇ ਸੁਣ ਤੂੰ ਵੀ ਇਸ ਕੰਮ ਚ ਮੇਰੀ ਮਦਦ ਕਰੇਗਾ
0: ਕਿਉਂ ਮੈਂ ਕਿਉਂ ਕਰਾਂ ਤੇਰੀ ਮਦਦ ਤੇ ਨਾਲੇ ਮੇਰੀ ਵੀ ਇੱਕ ਗੱਲ ਸੁਣ ਲੈ
1: ਕੀ
0: ਜੇ ਤੂੰ ਤਾਕਤਵਰ ਹੈ ਤਾਂ ਮੈਂ ਵੀ ਕੋਈ ਘੱਟ ਨਹੀਂ ਤੂੰ ਕਿਰਨ ਨੂੰ ਜਾਂ ਵਿਮਲ ਨੂੰ ਹੱਥ ਲਾ ਕੇ ਤਾਂ ਦਿਖਾਈ
2: ਬੜੇ ਗੁੱਸੇ ਚ ਸਨ ਦੋਨੋ ਆਤਮਾਵਾਂ
3: ਇੱਕ ਪ੍ਰੇਮ ਪ੍ਰੇਮ ਦੀ ਰੱਟ ਲਗਾਈ ਜਾਂਦੀ ਸੀ ਤੇ ਦੂਸਰੀ ਬਦਲੇ ਦੀ ਪਰ ਦੋਨਾਂ ਆਤਮਾਵਾਂ ਨੂੰ ਨਹੀਂ ਪਤਾ ਕਿ ਸਰੀਰ ਤਾਂ

0: ਨਹੀਂ ਦੇਖੋ ਗੁਦਗੁਦੇ ਹੁੰਦੇ ਆ।
1: ਕਰਨ ਅੱਜ ਤਾਂ ਮੇਰਾ ਜੀ ਚਾਹੁੰਦਾ ਹੈ ਕਿ
0: ਫੇਰ ਉਹੀ ਸ਼ਰਾਰ ਨਸ਼ਾ ਪਾਣੀ ਕੀਤਾ ਲੱਗਦਾ।
1: ਉਹ ਨਸ਼ਾ ਤਾਂ ਤੇਰੀਆਂ ਅੱਖਾਂ ਚ ਹੈ ਕਰਨ।
0: ਛੱਡੋ ਵੀ ਕੀ ਕਰਦੇ ਹੋ ਮਰਜੋ। ਕੌਣ ਸੀ
1: ਕੀ ਗੱਲ ਹੈ ਕਰਨ ਡਰ ਕਿਉਂ ਗਈ ਅਚਾਨਕ? ਆਪਣੇ ਦੋਹਾਂ ਤੋਂ ਸਵਾਹ ਤਾਂ ਕੋਈ ਨਹੀਂ।
0: ਨਹੀਂ ਨਹੀਂ
2: ਅਸ਼ੋਕ ਕਿਰਨ ਨੂੰ ਕਹਿ ਜੇ ਆਪਣਾ ਸੁਹਾਗ ਬਚਾਉਣਾ ਚਾਹੁੰਦੀ ਆ ਤਾਂ ਆਪਣੇ ਖਸਮ ਦੀ ਤਿਜੋਰੀ ਚੋਂ ਕਾਗਜ਼ ਕੱਢ ਕੇ ਲਿਆਵੇ, ਮੇਰੇ 15 ਕਰੋੜ ਰੁਪਈਏ ਵੀ ਦੇਵੇ।
3: ਸ਼ੇਰ ਸਾਹਿਬ ਦੇ ਮਾਲਕ ਨੂੰ ਕੀ ਹੋ ਗਿਆ? ਮੈਂ ਹੁਣ ਡਾਕਟਰ ਸਾਹਿਬ ਨੂੰ ਬੁਲਾ ਕੇ
2: ਲਿਆ। ਨਹੀਂ ਨਹੀਂ, ਇੱਥੇ ਤਾਂ ਕਿਸੇ ਤਾਂਤਰੀ ਨੂੰ ਬੁਲਾਉਣਾ ਪਏਗਾ। ਇਹਨਾਂ ਦੋਹਾਂ ਚ ਭੂਤ ਵਰ ਗਏ ਨੇ ਭੂਤ।
4: ਦੇਖਿਆ ਭੈਣਾ ਕੀ ਕਰ ਰਹੀਆਂ ਆਤਮਾਵਾਂ ਭੂਤ ਬਣ ਕੇ।
5: ਹੁਣੇ ਤਾਂਤਰਿਕ ਆਵੇਗਾ ਤੇ ਮਾਰ ਮਾਰ ਕੇ ਇਹਨਾਂ ਚੋਂ ਭੂਤ ਕੱਢੇਗਾ।
4: ਯਮਦੂਤ ਆ ਗਏ,
5: ਇਹਨਾਂ ਦੋਨਾਂ ਨੂੰ ਲੈਣ ਆਏ ਹੋਣੇ ਹੈ, ਹੁਣ ਇਹਨਾਂ ਨੂੰ ਸਜ਼ਾ ਮਿਲੇਗੀ।

0: ਗਾ ਮਾੜਾ ਕੁਛ ਨਹੀਂ ਹੁੰਦਾ ਧਰਮਰਾਜ ਜੀ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਇਸ ਤਰ੍ਹਾਂ ਦੇ ਵਪਾਰ ਨਾਲ ਜਾਨ ਮਾਲ ਦੀ ਹਾਨੀ ਹੋਣੀ ਹੈ ਤਾਂ ਮੈਂ ਇਹ ਕੰਮ ਕਦੇ ਨਾ ਕਰਦਾ।
1: ਤੂੰ ਬਹੁਤ ਅਕਲਮੰਦ, ਪਰ ਤੂੰ ਆਪਣੀ ਅਕਲ ਦਾ ਇਸਤੇਮਾਲ ਬਹੁਤ ਭੈੜੇ ਕੰਮਾਂ ਲਈ ਕਰਦਾ ਰਿਹਾ ਹੈ। ਤੈਨੂੰ ਇੰਨਾ ਪਤਾ ਵੀ ਸੀ ਕਿ ਤੂੰ ਗੰਦੇ ਕੰਮ ਕਰ ਰਿਹਾ ਹੈ।
0: ਸ਼ਾਇਦ ਤੁਸੀਂ ਠੀਕ ਕਹਿ ਰਹੇ ਹੋ ਮਹਾਰਾਜ, ਮੈਂ ਰੁਪਈਏ ਪੈਸੇ ਨੂੰ ਹੀ ਭਗਵਾਨ ਸਮਝਦਾ ਰਿਹਾ। ਮਹਾਰਾਜ ਮੇਰਾ ਛੁਟਕਾਰਾ ਕਰਵਾ ਦਿਓ, ਜੋ ਕਹੋ ਮੈਂ ਕਰੂੰਗਾ, ਜੋ ਕਹੋ।
1: ਪਾਪ ਆਤਮਾ, ਇੰਨੇ ਤੂੰ ਲੋਕ ਨਹੀਂ, ਜਿੱਥੇ ਪਾਪ ਕਰੀ ਜਾਓ ਤੇ ਹਵਨ ਜਗ ਕਰਵਾ ਲਓ, ਗੰਗਾ ਵਿੱਚ ਡੁਬਕੀ ਲਗਾ ਕੇ ਇਹ ਸਮਝ ਲਓ ਕਿ ਸਾਰੇ ਪਾਪ ਧੋਤੇ ਗਏ। ਇਹ ਯਮ ਲੋਕ ਹੈ, ਇੱਥੇ ਕਰਮਾਂ ਦਾ ਫਲ ਭੋਗਣ ਤੋਂ ਬਾਅਦ ਹੀ ਪਾਪਾਂ ਤੋਂ ਛੁਟਕਾਰਾ ਮਿਲਦਾ ਹੈ। ਅਗਰ ਤੇਰਾ ਪਸ਼ਚਾਤਾਪ ਸੱਚਾ ਹੈ ਤਾਂ ਕਰਮਯੋਗ ਤੋਂ ਬਾਅਦ ਤੇਰੇ ਸਾਰੇ ਪਾਪ ਧੋਤੇ ਜਾਣਗੇ।
2: ਤੇਰਾ ਰਾਜ ਇਹ ਬੜੀ ਛੱਡੀ ਹੋਈ ਚੀਜ਼ ਹੈ, ਸਭ ਡਰਾਮਾ ਕਰ ਰਿਹਾ ਹੈ, ਇਹਦੇ ਦਿਲ ਚੋਂ ਬਦਲੀ ਦੀ ਭਾਵਨਾ ਹਲੇ ਵੀ ਨਹੀਂ ਨਿਕਲੀ।
0: ਮਹਾਰਾਜ ਉਸਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ, ਮੈਨੂੰ ਉਹਦੇ ਪ੍ਰਾਣ ਲੈਣ ਦਾ ਹੱਕ ਹੈ, ਮੇਰਾ ਵਸ ਚੱਲੇ ਤਾਂ ਮੈਂ ਉਸਦੀਆਂ ਹੱਡੀਆਂ ਚਬਾ ਜਾਵਾਂ।
2: ਦੇਖ ਲਓ ਮਹਾਰਾਜ, ਅਜੇ ਵੀ ਬਦਲੇ ਦੀ ਅੱਗ ਵਿੱਚ ਭੁੱਜ ਰਿਹਾ। ਦੂਜੇ ਨੂੰ ਤਾਂ ਇੰਨਾ ਬੁਰਾ ਭਲਾ ਕਹਿੰਦਾ, ਪਰ ਆਪਣੀਆਂ ਕਰਤੂਤਾਂ ਵੱਲ ਤਾਂ ਝਾਕਦਾ ਤੱਕ ਨਹੀਂ, ਤਾਂ ਇਹ ਤਾਂ ਪਾਪਾਂ ਦੇ ਚੱਕਰ ਚ ਡੁੱਬੀ ਜਾਂਦਾ।
0: ਵਾਹ ਜੀ ਵਾਹ ਯਾਰ, ਮਾਰ ਉਸ ਵਿਮਲ ਕਮੀਨੇ ਨੇ ਕੀਤੀ ਤੇ ਭਾਸ਼ਣ ਤੁਸੀਂ ਮੈਨੂੰ ਦੇ ਜਾਂਦੇ ਹੋ। ਅੱਛਾ ਇਹ ਦੱਸੋ, ਤੁਹਾਨੂੰ ਮੇਰੀਆਂ ਗੱਲਾਂ ਕਿਹਨੇ ਦੱਸੀਆਂ?
2: ਮੈਂ ਤੇਰੇ ਵਿੱਚ ਰਹਿੰਦਾ, ਤੇਰੀਆਂ ਸਾਰੀਆਂ ਕਰਤੂਤਾਂ ਦਾ ਹਿਸਾਬ ਮੇਰੇ ਕੋਲ ਹੈ।
0: ਮਤਲਬ ਤੁਸੀਂ ਮੇਰੇ ਪੇਟ ਜਾਣਦੇ ਹੋ, ਜ਼ਰਾ ਖੁੱਲ ਕੇ ਦੱਸੋਗੇ?
2: ਹਾਂ ਸੁਣ ਗਏ, ਤੈਨੂੰ ਤੇਰੇ ਹੋਰ ਜਨਮਾਂ ਦੇ ਸੰਸਕਾਰਾਂ ਦਾ ਪਤਾ ਨਹੀਂ, ਪਰ ਮੈਨੂੰ ਹੈ, ਉਹਨਾਂ ਤੋਂ ਜਮੀਆਂ ਤੇਰੀਆਂ ਭਾਵਨਾਵਾਂ ਤੱਕ ਦਾ ਵੀ ਮੈਨੂੰ ਪਤਾ ਹੈ।
0: ਅੱਛਾ
2: ਹਾਂ ਹਾਂ, ਕੁਛ ਚਿਰ ਪਹਿਲਾਂ ਹੀ ਤੂੰ ਵਿਮਚਾ ਨੂੰ ਖਤਮ ਕਰਨ ਚੱਲਿਆ ਸੀ, ਉਹਦੀ ਸੋਹਣੀ ਸੁਨੱਖੀ ਪਤਨੀ ਕਿਰਨ ਦੀ ਜਵਾਨੀ ਦੇਖ ਕੇ ਤੇਰੇ ਅੰਦਰ ਸ਼ੈਤਾਨ ਜਾਗ ਗਿਆ ਸੀ, ਉਹ ਤੈਨੂੰ ਪਤਾ ਵੀ ਸੀ ਕਿ ਉਹ ਵਿਮਲ ਦੀ ਪਤਨੀ ਹੈ। ਫਿਰ ਵੀ ਤੁਸੀਂ ਮਨੁੱਖ ਤਾਂ ਪਸ਼ੂਆਂ ਤੋਂ ਵੀ ਕਿਵੇਂ ਗੁਜ਼ਰੇ ਹੋ?
0: ਹੇ ਭਗਵਾਨ, ਤੁਸੀਂ ਮੇਰੇ ਅੰਦਰ ਸੀ ਤਾਂ ਮੈਨੂੰ ਕੁਛ ਪਤਾ ਹੀ ਨਹੀਂ ਸੀ।
2: ਪਤਾ ਵੀ ਕਿਸ ਤਰ੍ਹਾਂ ਹੁੰਦਾ, ਭੋਗਾਂ ਤੇ ਵਾਸਨਾਵਾਂ ਪਿੱਛੇ ਸਦਾ ਭੱਜਦਾ ਰਿਹਾ ਸੀ। ਇੱਕ ਪਲੇ ਵੀ ਤੂੰ ਆਪਣੇ ਅੰਦਰ ਝਾਤ ਨਹੀਂ ਮਾਰੀ, ਪਰ ਕਮਲਿਆ ਅੰਦਰ ਵੇਖਿਆ ਹੁੰਦਾ ਤੇ ਨੌਬਤ ਕਿਉਂ ਆਉਣੀ ਸੀ?
1: ਬਹੁਤ ਹੁਕਮ ਮਹਾਰਾਜ, ਨਰਕ ਵਿੱਚ ਲੈ ਜਾਓ।
0: ਨਾ ਨਾ ਮਹਾਰਾਜ, ਮੈਨੂੰ ਨਰਕ ਚ ਨਾ ਭੇਜੋ।
1: ਨਰਕ ਤਾਂ ਤੇਰੇ ਆਪਣੇ ਕਰਮਾਂ ਨੇ ਬਣਾਇਆ ਹੈ।
0: ਮੇਰੇ ਕਰਮਾਂ ਨੇ?
1: ਹਾਂ ਤੇਰੇ ਕਰਮਾਂ ਨੇ, ਜੀਵ ਆਪਣੇ ਕਰਮਾਂ ਨਾਲ ਹੀ ਆਪਣੇ ਸਵਰਗ ਤੇ ਨਰਕ ਦਾ ਨਿਰਮਾਣ ਕਰਦਾ ਹੈ, ਕਿਉਂਕਿ ਕਰਮ ਕਰਨ ਲਈ ਉਹ ਸਵਤੰਤਰ ਹੈ। ਇਸ ਲਈ ਤੂੰ ਜਿਸ ਨਰਕ ਦੀ ਰਚਨਾ ਕੀਤੀ ਹੈ ਉਸ ਵਿੱਚ ਤੈਨੂੰ ਰਹਿਣਾ ਹੀ ਪਵੇਗਾ।
0: ਨਹੀਂ ਧਰਮਰਾਜ ਜੀ, ਦਇਆ ਕਰੋ, ਕਰ ਦਿਓ
1: ਇਸ ਪਾਪ ਆਤਮਾ ਨੂੰ ਕੁਛ ਸੁੱਟ ਦਿਓ।
0: ਨਾ ਨਾ ਮਹਾਰਾਜ, ਮੈਨੂੰ ਨਰਕ ਚ ਨਾ ਸੁੱਟੋ, ਮਾਫ ਕਰ ਦਿਓ ਧਰਮਰਾਜ ਜੀ, ਮਾਫ ਕਰ ਦਿਓ। ਖਤਰਨਾਕ ਸੱਪ ਆਏ ਹੈ, ਬਚਾਓ ਬਚਾਓ ਬਚਾਓ ਬਚਾਓ।

0: 태양, 태양을.
1: 마코, 수하, 이사조. 아데코, 시스터. 아데코, 나스. 땜메, 백슈.
0: 브로, 브로키시. 나카바가.
1: 오, 마코, 또 나타 두자 자남 후야.
0: 키스노. ਨਰਕ ਦੀ ਯਾਤਰਾ ਤੋਂ ਬਾਅਦ ਸੱਚਮੁੱਚ ਮੇਰਾ ਦੂਜਾ ਜਨਮ ਹੀ ਹੋਇਆ। ਪੁਰਾਣਾ ਸੇਤ ਤੁਮਲ ਮਰ ਗਿਆ, ਇਹ ਨਵਾਂ ਤੁਮਲ ਜਾਂਦਾ। ਮੈਂ ਪਾਛਾ ਪਾਪ ਦੀ ਅੱਗ ਵਿੱਚ ਸੜ ਰਿਹਾ। ਕਿਸ ਨੂੰ ਮੈਂ ਪ੍ਰਾਚਿਤ ਕਰਕੇ ਆਪਣੀ ਆਤਮਾ ਨੂੰ ਸ਼ੁੱਧ ਕਰਨਾ ਚਾਹੁੰਦਾ। ਨਰਸ
2: ਜੀ, ਮਿਸਟਰ ਤੁਮਲਟਨ,
0: ਮੈਨੂੰ ਪਤਾ ਕਿ ਹਸਪਤਾਲ ਵਿੱਚ ਮੇਰੇ ਕਮਰੇ ਨੂੰ ਪੁਲਿਸ ਨੇ ਘੇਰਾ ਪਾਇਆ ਹੋਇਆ। ਤੂੰ ਮੇਰੇ ਘਰ ਧੰਦੇ ਦੇ ਬਾਰੇ ਜਾਣਨਾ ਚਾਹੁੰਦੀ ਸੀ ਨਾ?
2: ਜੀ ਮਿਸਟਰ ਤੁਮਲ, ਪਰ ਤੁਸੀਂ ਜ਼ਿਆਦਾ ਨਾ ਬੋਲੋ ਜੀ, ਆਰਾਮ ਕਰੋ।
0: ਨਹੀਂ ਸਿਸਟਰ, ਜਦ ਤੱਕ ਮੈਂ ਪਛਤਾਪ ਨਹੀਂ ਕਰ ਲੈਂਦਾ ਮੈਨੂੰ ਚੈਨ ਨਹੀਂ ਆਵੇਗੀ। ਤੁਸੀਂ ਪੁਲਿਸ ਇੰਸਪੈਕਟਰ ਨੂੰ ਬੁਲਾਓ।
1: ਜੇ ਤੁਸੀਂ ਆਪਣਾ ਬਿਆਨ ਲਿਖਾ ਸਕਦੇ ਹੋ ਠੀਕ ਹੈ, ਲਿਖਾਓ।
0: ਲਿਖੋ ਜਨਾਬ, ਮੇਰੀਆਂ ਅੱਖਾਂ ਤੇ ਲਾਲਚ ਦਾ ਪਰਦਾ ਪੈ ਗਿਆ ਸੀ। ਮੈਨੂੰ ਤਨ ਤੋਂ ਸਾਏ ਕੁਛ ਵੀ ਦਿਖਾਈ ਨਹੀਂ ਦਿੰਦਾ ਸੀ। ਮੈਂ ਰਾਤੋਂ ਰਾਤ ਕਰੋੜਪਤੀ ਬਣਨਾ ਚਾਹੁੰਦਾ ਸੀ। ਮੈਂ ਬਿਮਲ ਚੰਦ ਨੂੰ ਆਪਣਾ ਪਾਰਟਨਰ ਬਣਾਇਆ ਤੇ ਵਿਦੇਸ਼ੀ ਮਾਲ ਸੋਨੇ ਚਾਂਦੀ ਦੀ ਸਮਗਲਿੰਗ ਸ਼ੁਰੂ ਕਰ ਦਿੱਤੀ। ਨਾਲ ਹੀ ਅਸੀਂ ਚੋਰ ਬਜ਼ਾਰੀ, ਰਿਸ਼ਵਤ ਦੀ ਮਿਲਾਵਟ ਤੇ ਹੋਰ ਧੰਦੇ ਚਾਲੂ ਕਰ ਦਿੱਤੇ। 4 ਸਾਲਾਂ ਚ ਅਸੀਂ 30 ਕਰੋੜ ਰੁਪਏ ਕਮਾ ਲਏ। ਉਹਨਾਂ ਦੀਆਂ ਸੋਨੇ ਦੀਆਂ ਇੱਟਾਂ ਬਣਵਾਈਆਂ ਤੇ ਵਿਮਲ ਚੰਦ ਦੀ ਇਮਲੀ ਵਾਲੀ ਕੋਠੀ ਦੇ ਤਹਿਖਾਨੇ ਚ ਲੁਕੋ ਦਿੱਤੀਆਂ। ਤਹਿਖਾਨੇ ਦਾ ਰਸਤਾ ਰਸੋਈ ਵਿੱਚੋਂ ਜਾਂਦਾ। ਤੁਸੀਂ ਉਸ ਸੋਨੇ ਤੇ ਕਬਜ਼ਾ ਕਰ ਲਓ ਜਨਾਬ, ਮੈਨੂੰ ਮੇਰਾ ਹਿੱਸਾ ਨਹੀਂ ਚਾਹੀਦਾ। ਮੈਂ ਆਪਣੇ ਕੀਤੇ ਤੇ ਦਿਲੋਂ ਪਛਤਾ ਰਿਹਾ ਜਨਾਬ, ਦਿਲੋਂ ਪਛਤਾ ਰਿਹਾ। ਤੁਸੀਂ ਮੈਨੂੰ ਗ੍ਰਿਫਤਾਰ ਕਰ ਲਓ। ਤੁਸੀਂ ਜੋ ਸਜ਼ਾ ਦਿਓਗੇ ਮੈਨੂੰ ਕਬੂਲ ਹੈ।
1: ਮੈਂ ਤੁਹਾਡਾ ਬਿਆਨ ਨੋਟ ਕਰ ਲਿਆ ਇੰਸਪੈਕਟਰ
3: ਸਰ,
1: ਕਾਨੂੰਨੀ ਕਾਰਵਾਈ ਦੀ ਤਿਆਰੀ ਕਰੋ।
3: ਯੈਸ ਸਰ।

പച്ചത്തിരിക്കൽ ജസ്പിന്ദർ നിർമ്മലി ആവാസ് വെച്ച് തുസി ഗീത് സുണിയാ ਅਲਾ ਕੀ ਤੁਹਾਨੂੰ ਦੋਸਤੋ ਸੁਣਾਉਣ ਜਾ ਰਹੀ ਹਾਂ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ।

ਕੋਮਲ ਫੁੱਲ ਦੀ ਛੋਹ ਹੈ ਤੂੰ ਸਜਣਾ ਮੇਰੇ ਸਾਹ ਹੈ ਤੂੰ ਤੇਰੇ ਨਾਲ ਹੀ ਜਿਵੀ ਆ ਜੋ ਮੈਂ ਸਾਹ ਦੇ ਲਈ ਹੈ ਮੇਰੇ ਲਈ ਹੈ ਤੂੰ ਹਰ ਮੇਰੀ ਜੋ ਸੀਤੇ ਕਰਦਾ ਗਰਮੀ ਦੇ ਵਿੱਚ ਉਹ ਹੈ ਤੂੰ ਜਿੰਨੇ ਲੋਕੀ ਰੱਬ ਨੇ ਆਖਦੇ ਹਾਂ ਮੇਰੇ ਲਈ ਉਹ ਹੈ ਤੂੰ ਦੋਸਤੋ ਰਿਸ਼ਤਿਆਂ ਦਾ ਨਹੀਂ ਰਿਸ਼ਤਿਆਂ ਦਾ ਪਿਆਰ ਤੇ ਮੋਹ ਇਨਸਾਨ ਨੂੰ ਹਮੇਸ਼ਾ ਜੋੜੀ ਰੱਖਦਾ ਹੈ ਇਸ ਲਈ ਅਜਿਹੀ ਕੋਸ਼ਿਸ਼ ਕਰੀਏ ਕਿ ਰਿਸ਼ਤੇ ਹਮੇਸ਼ਾ ਬਣਾ ਕੇ ਰੱਖੀਏ ਤੇ ਉਹਨਾਂ ਰਿਸ਼ਤਿਆਂ ਦੇ ਨਾਲ ਜੁੜੇ ਰਹੀਏ

ਸ਼ਿਕਵੇ ਛੱਡ ਸੱਜਣਾ ਥੋੜਾ ਜਿਹਾ ਤੂੰ ਹੱਸਿਆ ਕਰ। ਗਿਲੇ ਸ਼ਿਕਵੇ ਛੱਡ ਸੱਜਣਾ ਥੋੜਾ ਜਿਹਾ ਤੂੰ ਹੱਸਿਆ ਕਰ। ਜੇ ਨਾ ਵੀ ਪੁੱਛਾਂ ਹਾਲ ਤੇਰਾ ਤਾਂ ਵੀ ਮੈਨੂੰ ਦੱਸਿਆ ਕਰ। ਤੈਨੂੰ ਲੱਭਦੀਆਂ ਰਹਿੰਦੀਆਂ ਅੱਖਾਂ ਹੱਸ ਕੇ ਤੂੰ ਵੀ ਤੱਕਿਆ ਕਰ। ਜਿਹੜੀ ਵੀ ਗੱਲ ਦਿਲ ਚ ਹੁੰਦੀ ਹੈ ਖੁੱਲ ਕੇ ਮੈਨੂੰ ਦੱਸਿਆ ਕਰ। ਤੇਰੀ ਫਿਕਰ ਹੈ ਮੈਨੂੰ ਰਹਿੰਦੀ ਆਪਣਾ ਖਿਆਲ ਤੂੰ ਰੱਖਿਆ ਕਰ। ਬਾਕੀ ਇਹ ਦੁਆਵਾਂ ਅਸੀਂ ਕਰਦੇ ਹਾਂ ਰੱਬ ਅੱਗੇ ਕਿ ਸਾਡੇ ਜਿਹੜੇ ਸਰੋਤੇ ਇਸ ਵੇਲੇ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਹਮੇਸ਼ਾ ਪਰਮਾਤਮਾ ਖੁਸ਼ ਰੱਖੇ। ਕਿਉਂਕਿ ਦਿਲ ਹੈ ਜਦੋਂ ਕਿਸੇ ਨਾਲ ਲੱਗ ਜਾਂਦਾ ਹੈ ਤਾਂ ਫਿਰ ਇਹਨੂੰ ਕਿਤੇ ਹੋਰ ਲਾਇਆ ਨਹੀਂ ਜਾ ਸਕਦਾ। ਕਿਉਂਕਿ ਇਹ ਉਹ ਬੂਟਾ ਨਹੀਂ ਆ ਜਿਹੜਾ ਇਧਰੋਂ ਪੱਟ ਕੇ ਦੂਜੇ ਪਾਸੇ ਲਾ ਲਿਆ। ਨੁਸਰਤ ਫਤਿਹ ਅਲੀ ਖਾਨ ਸੁਣਦੇ ਹਾਂ ਇਸ ਗੀਤ ਦੇ ਵਿੱਚ।

ਕਿਸਨੇ ਪੁਕਾਰਿਆ ਹੈ ਮੈਨੂੰ ਜਾਨ ਕਹਿ ਕੇ, ਕਿਸਨੇ ਪੁਕਾਰਿਆ ਹੈ ਮੈਨੂੰ ਜਾਨ ਕਹਿ ਕੇ, ਕਿ ਵਰਿਆਂ ਤੋਂ ਸੁੱਤੀ ਮੇਰੀ ਮਿੱਟੀ ਚੋ ਕੁਝ ਪੁੰਗਰਨ ਲੱਗ ਪਿਆ। ਬੋਲ ਸੁਖਵਿੰਦਰ ਅੰਮ੍ਰਿਤ ਤੇ। ਬਾਕੀ ਜਦੋਂ ਤੁਹਾਡੇ ਨਾਲ ਕੋਈ ਚਾਰ ਗੱਲਾਂ ਪਿਆਰ ਦੀਆਂ ਕਰ ਲੈਂਦਾ ਹੈ, ਜਾਂ ਇਹ ਅਹਿਸਾਸ ਹੋ ਜਾਏ ਤੁਹਾਨੂੰ ਕਿ ਤੁਹਾਡੇ ਦਿਲ ਚ ਵਸਣ ਵਾਲਾ ਵੀ ਤੁਹਾਨੂੰ ਚਾਹੁੰਦਾ ਹੈ, ਤਾਂ ਉਸ ਸਮੇਂ ਤੁਸੀਂ ਅੰਦਰੋਂ ਫੁੱਲ ਬਣ ਕੇ ਖਿਲ ਜਾਂਦੇ ਹੋ। ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚ ਅਗਲਾ ਗੀਤ।

ਮੈਂ ਤੂੰ ਤੂੰ ਕਰਦੇ ਸੀ ਮੈਂ ਤੂੰ ਤੂੰ ਕਰਦੇ ਸੀ ਅਸੀਂ ਅੱਜ ਅਸੀਂ ਹਾਂ ਹੋਏ ਇਸ ਅਸੀਂ ਨੂੰ ਸਾਂਭ ਕੇ ਰੱਖਣਾ ਅਸੀਂ ਹੁਣ ਅਸੀਂ ਅਸੀਂ ਹਾਂ ਹੋਏ ਜੀ ਹਾਂ ਸੁਰਜੀਤ ਪਾਤਰ ਦੇ ਬੋਲ ਨੇ ਜੋ ਸਾਨੂੰ ਨਸੀਹਤ ਦਿੰਦੇ ਨੇ ਕਿ ਚਾਹੇ ਜ਼ਿੰਦਗੀ ਚ ਕੁਝ ਵੀ ਹੋ ਜਾਏ ਲੜਾਈ ਝਗੜਾ ਹੋ ਜਾਏ ਗੁੱਸਾ ਗਿਲਾ ਹੋ ਜਾਏ ਪਰ ਅਸੀਂ ਅਸੀਂ ਅਸੀਂ ਹੋਏ ਹਾਂ ਇਹ ਅਸੀਂ ਹਮੇਸ਼ਾ ਯਾਦ ਰੱਖੀਏ ਅਗਲਾ ਗੀਤ ਮਿਸ ਪੂਜਾ ਦੀ ਆਵਾਜ਼ ਤੁਹਾਡੇ ਲਈ

0: ਵਿਵਹਾਰ ਕਰਾਂਗੇ, ਮਾੜਾ ਜੋ ਗੱਲ ਕਰਾਂਗੇ ਫਿਰ ਮਾੜੀ ਗੱਲ ਆਏਗੀ।
1: ਖਿੜਿਆ ਫੁੱਲ ਜਦੋਂ ਦੇਖਦੇ ਆ ਨਾ ਅਸੀਂ ਤੇ ਵੇਖਦੇ ਸਾਰ ਹੀ ਆਦਮੀ ਖਿੜ ਜਾਂਦਾ। ਇਸੇ ਤਰ੍ਹਾਂ ਹੀ ਖਿੜੇ ਆਦਮੀ ਨੂੰ ਜਦੋਂ ਤੁਸੀਂ ਮਿਲੋਗੇ ਦੇਖੋਗੇ ਤੇ ਬੰਦਾ ਨਾ ਚਾਹੁੰਦੇ ਹੋ ਇਹ ਵੀ ਸਮਾਈਲ ਵੀ ਕਰੇਗਾ ਤੇ ਅੰਦਰੋਂ ਖੁਸ਼ੀ ਮਹਿਸੂਸ ਵੀ ਕਰੇਗਾ। ਤੇ ਏਦਾਂ ਹੀ ਤੁਹਾਡੇ ਨਾਲ ਹੈ ਜੀ।
0: ਅੱਛਾ ਜੀ, ਗੱਲ ਤਾਂ ਪ੍ਰਿੰਸੀਪਲ ਸਾਹਿਬ ਕੇ ਜਿੱਦਾਂ ਪੰਜਾਬ ਚ ਹੁਣ ਇੱਕ ਜਿਹੜੀ ਬੜੀ ਇੱਕ ਜਿੱਦਾਂ ਕਹਿ ਲੈ ਘੁਣ ਵਾਂਗੂ ਸਾਡੇ ਸਮਾਜ ਚ ਫੈਲ ਗਿਆ ਹੈ ਨਸ਼ਾ।
1: ਬਿਲਕੁਲ ਜੀ,
0: ਖਾਸ ਕਰਕੇ ਚਿੱਟਾ। ਸੋ ਚਿੱਟੇ ਬਾਰੇ ਆਪਾਂ ਤੁਹਾਨੂੰ ਇੱਕ ਨਾਟਕ ਸੁਣਾਉਣੇ ਪਹਿਲਾਂ, ਚਿੱਟੇ ਦਾ ਘੁਣ
1: ਸੁਣਦੇ ਆ ਜੀ।

0: ਪਹਾੜ ਵਰਗੀ ਜ਼ਿੰਦਗੀ ਇਹਨਾਂ ਨਿੱਕੀ ਕਰ ਦਿੱਤੀ।
1: ਗੱਲ ਚੰਗੀ ਲੜਾ ਹੈਗੀ,
2: ਇਤਨਾ ਨਹੀਂ ਚਾਹੀਦਾ। ਮਾੜਾ ਸਮਾਂ ਆ ਗਿਆ, ਇਹ ਮਾੜੇ ਸਮੇਂ ਦੇ ਵਿੱਚ
3: ਸੁਣੋ ਸੁਣੋ ਸਾਰੇ ਸੁਣੋ ਬਈ
4: ਸੁਣੋ।
3: ਹਾਂਜੀ ਹਾਂਜੀ ਦੇਖੋ ਭਰਾਵੋ, ਸਾਡੇ ਯੂਥ ਕਲੱਬ ਨੇ ਪਿੰਡ ਦੇ ਬਹੁਤ ਸਾਰੇ ਸੁਧਾਰ ਕੀਤੇ ਨੇ ਤੇ ਹੁਣ ਨਿਰੰਤਰ ਕਰ ਰਹੇ ਆ ਔਰ ਹਮੇਸ਼ਾ ਕਰਦੇ ਰਹਾਂਗੇ। ਅਸੀਂ ਬਹੁਤ ਸਾਰੇ ਨਿਆ ਸਾਰਿਆਂ ਲਈ ਆਸਰਾ ਰੋੜਦਿਆਂ ਦੀ ਬਾਂਹ ਫੜ ਕੇ ਬਚਾਇਆ ਏ ਤੇ ਉਜੜਦੇ ਘਰਾਂ ਨੂੰ ਮੁੜ ਵਸਾਉਣ ਲਈ ਕੋਸ਼ਿਸ਼ ਹੀ ਨਹੀਂ ਕੀਤੀ, ਸਗੋਂ ਉਜੜਨ ਤੋਂ 100% ਬਚਾਇਆ ਉਹਨਾਂ ਨੂੰ।
0: ਤੂੰ ਚਿੰਤਾ ਨਾ ਕਰ, ਅਸੀਂ ਹਮੇਸ਼ਾ ਤੇਰੇ ਨਾਲ ਹਾਂ ਤੇ ਨਾਲ ਹੀ ਰਹਾਂਗੇ।
3: ਦੇਖੋ ਵੀ ਗੱਲ ਇੱਦਾਂ ਜੀ, ਸਾਨੂੰ ਸਾਰਿਆਂ ਨੂੰ ਪਤਾ ਕਿ ਪਿੰਡ ਦੇ ਕੁਝ ਕੁ ਨੌਜਵਾਨਾਂ ਦੀ ਕੀ ਸਥਿਤੀ ਚੱਲ ਰਹੀ ਹੈ ਤੇ ਅਸੀਂ ਅੱਜ ਪ੍ਰਣ ਕਰਨਾ ਹੈ ਕਿ ਦਲਦਲ ਵਿੱਚ ਫਸੇ ਇਹਨਾਂ ਕੁਝ ਕੁ ਨੌਜਵਾਨਾਂ ਨੂੰ ਬਾਹਰ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕਰੀਏ, ਹਰ ਸੰਭਵ ਕੋਸ਼ਿਸ਼ ਕਰਾਂਗੇ। ਅੱਜ ਅਸੀਂ ਸਾਰੇ ਰਲ ਕੇ ਪ੍ਰਣ ਕਰਦੇ ਹਾਂ ਕਿ ਜੋ ਵੀ ਨੌਜਵਾਨ ਸਮਾਜਿਕ ਤਾਣੇ ਬਾਣੇ ਦੀ ਬਹਿਣੀ ਕੁਝ ਹੀ ਦਲਦਲ ਵਿੱਚ ਕਿਸੇ ਵੀ ਵਜ੍ਹਾ ਦੇ ਨਾਲ ਫਸਿਆ ਹੈ ਉਹਨੂੰ ਬਾਹਰ ਕੱਢਣ ਦਾ ਹਰ ਉਪਰਾਲਾ ਕਰਾਂਗੇ। ਭਰਾਵੋ ਮੈਨੂੰ ਤੁਹਾਡੇ ਸਾਰਿਆਂ ਤੇ ਬਹੁਤ ਵੱਡੀ ਉਮੀਦ ਹੈ, ਤੁਸੀਂ ਮੇਰਾ ਪਹਿਲਾਂ ਵੀ ਬਹੁਤ ਸਾਥ ਦਿੱਤਾ ਤੇ ਅੱਗੇ ਤੋਂ ਵੀ ਅੱਜ ਦੀ ਤਰ੍ਹਾਂ ਦਿੰਦੇ ਰਹੋਗੇ, ਮੇਰਾ ਵਿਸ਼ਵਾਸ ਹੈ।
0: ਬਿਲਕੁਲ, ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੇ ਨਾਲ ਦੇ ਨਾਲ ਤੁਹਾਡਾ ਸਾਥ ਦਿੰਦੇ ਰਹਾਂਗੇ।
1: ਬਿਲਕੁਲ ਸਰ,
3: ਚਲੋ ਠੀਕ ਹੈ, ਇਸ ਤਰ੍ਹਾਂ ਕਰਦੇ ਹਾਂ
1: ਹਾਂਜੀ,
3: ਆਪਾਂ ਕੱਲ ਸ਼ਾਮ ਨੂੰ ਦਲੀਪ ਸਿੰਘ ਦੇ ਘਰ ਜਾਣਾ।
1: ਅੱਛਾ ਜੀ,
3: ਤੇ ਉਸਦੇ ਮੁੰਡੇ ਨੂੰ ਸਮਝਾਉਣਾ ਹੈ ਚੰਗੀ ਤਰ੍ਹਾਂ ਆਪਾਂ।
1: ਠੀਕ ਹੈ, ਹਾਂਜੀ ਹਾਂਜੀ, ਠੀਕ ਹੈ ਜੀ, ਠੀਕ ਹੈ, ਬਹੁਤ ਵਧੀਆ ਗੱਲ ਹੈ,
5: ਜ਼ਰੂਰ ਚੱਲਾਂਗੇ, ਜ਼ਰੂਰ ਜੀ।
0: ਭਰਾ ਅਸੀਂ ਪਿੰਡ ਤੋਂ ਆਉਂਦੇ ਥੋੜੇ ਆ,
2: ਅਸੀਂ ਨਾਲ ਆ ਤੁਹਾਡੇ ਜੀ।
3: ਬਿਲਕੁਲ, ਦੇਖੋ ਦੋਸਤੋ, ਸਾਡਾ ਕਾਰਜ ਹੈ ਸੁਧਾਰਵਾਦੀ ਸੋਚ ਨਾਲ ਕਿਸੇ ਨੂੰ ਲੀਹ ਤੇ ਲਿਆਉਣ ਲਈ ਸਮਝਾਉਣਾ। ਜੇ ਉਹ ਸਮਝ ਜਾਵੇ ਤਾਂ ਬਿਹਤਰ, ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਹਸ਼ਰ ਕੀ ਹੁੰਦਾ ਹੈ।

0: चाचा जी का रही हो? मैं क्या चाचा जी?
1: आ जाओ काका जी, लंग आओ सारे।
0: ਪਹਿਲੀ ਪਹਿਲਾਂ ਚਾਚਾ ਜੀ
1: ਜਿਉਂਦੇ ਵਸਦੇ ਰਹੋ ਬਈ, ਜਿਉਂਦੇ ਵਸਦੇ ਰਹੋ।
0: ਠੀਕ ਠਾਕ ਹੋ?
1: ਹਾਂ, ਬੈਠੋ ਤੁਸੀਂ ਸਾਰੇ। ਬਈ ਆ ਜਾ ਕਾਕਾ, ਤੂੰ ਦੂਰ ਕਿਉਂ ਖੜਾ ਹੈ? ਆ ਜਾ, ਤੂੰ ਵੀ ਇੱਥੇ ਬਹਿ ਜਾ, ਬਥੇਰੀ ਜਗ੍ਹਾ ਖਾਲੀ ਹੈ।
2: ਠੀਕ ਹੈ ਜੀ, ਠੀਕ ਹੈ।
1: ਹੋਰ ਸੁਣਾਓ ਪੁੱਤਰ ਜੀ, ਕਿਵੇਂ ਆਉਣੇ ਹੋਏ? ਮੇਰਾ ਅੰਦਾਜ਼ਾ ਤੇ ਇਹ ਕਹਿੰਦਾ ਕਿ ਤੁਸੀਂ ਮੇਰੇ ਮੁੰਡੇ ਗੁਰਦੀਪ ਬਾਰੇ ਗੱਲ ਕਰਨ ਆਏ। ਮੈਨੂੰ ਪਤਾ ਤੁਸੀਂ ਸਾਰੇ ਉਹਦੇ ਵਿੱਚ ਨਵੀਂ ਜਾਗ੍ਰਿਤੀ ਭਰਨਾ ਚਾਹੁੰਦੇ ਹੋ, ਤੁਸੀਂ ਸਾਰੇ ਉਹਦੇ ਲਈ ਫਿਕਰ ਕਰ

0: ਹੋ। ਤੁਸੀਂ ਜੋ ਲੱਤ ਲੱਗੀ ਹੈ ਉਸ ਤੋਂ ਨਿਜਾਤ ਦਿਲਾਉਣ ਦੀ ਗੱਲ ਕਰਨਾ ਹੈ, ਤੁਸੀਂ ਮੈਨੂੰ ਪਤਾ ਹੈ। ਮੈਨੂੰ ਪਤਾ ਪੁੱਤਰ ਜੀ।
1: ਹਾਂ ਚਾਚਾ ਜੀ, ਤੁਹਾਡਾ ਅੰਦਾਜ਼ਾ ਬਿਲਕੁਲ ਸਹੀ ਹੈ। ਅਸੀਂ ਸਾਰੇ ਮਿਲ ਕੇ ਆਏ ਹੀ ਤੁਹਾਡੇ ਪੁੱਤਰ ਗੁਰਦੇਵ ਬਾਰੇ ਹਾਂ, ਉਹਨੂੰ ਜੀਵਨ ਜਿਉਣ ਦਾ ਸਹੀ ਰਸਤਾ ਦਿਖਾਉਣ ਦੇ ਲਈ।
0: ਪੁੱਤਰ ਜੀ, ਉਹ ਤਾਂ 2-3 ਦਿਨ ਤੋਂ ਘਰ ਹੀ ਨਹੀਂ ਵੜਿਆ, ਨਹੀਂ ਤੇ ਫਿਰ।
1: ਚਾਚਾ ਜੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਫਿਰ ਕੀ ਹੈ, ਸਾਡੀ ਉਹਦੇ ਨਾਲ ਮੁਲਾਕਾਤ ਨਹੀਂ ਹੋਈ ਤਾਂ ਕੋਈ ਗੱਲ ਨਹੀਂ, ਅਸੀਂ ਬਾਅਦ ਵਿਚ ਸਾਨੂੰ ਜਿੱਥੇ ਵੀ ਮਿਲਿਆ ਅਸੀਂ ਆਪੇ ਉਹਨੂੰ ਸਮਝਾ ਲਵਾਂਗੇ। ਚਾਚਾ ਬਸ ਤੁਸੀਂ ਉਹੀ ਕਰਨਾ ਜੋ ਅਸੀਂ ਸਾਰੇ ਤੁਹਾਨੂੰ ਦੱਸਣ ਲੱਗੇ ਹਾਂ।
0: ਠੀਕ ਹੈ ਪੁੱਤਰ ਜੀ, ਤੁਸੀਂ ਜੋ ਆਖੋਗੇ ਮੈਂ ਉਹੀ ਕਰਾਂਗਾ, ਪੂਰੀ ਨਿਗਰਾਨੀ ਕਰਾਂਗਾ ਉਸ ਮੂਰਖ ਦੀ। ਚੰਗਾ ਭਲਾ ਸਾਊ ਸੀ, ਮਾਰਿਆਂ ਦੀ ਸੰਗਤ ਨੇ ਉਸਦੀ ਰੰਗਤ।
1: ਚਾਚਾ ਜੀ ਨਹੀਂ,
0: ਚਾਚਾ ਜੀ ਨਹੀਂ, ਰੋਣਾ ਨਹੀਂ।
1: ਅਸੀਂ ਜਿਹੜਾ ਵੇਲਾ ਹੈ ਨਾ ਇਹ ਹੁਣ ਰੋਣ ਦਾ ਨਹੀਂ, ਉਹਨੂੰ ਸਮਝਾ ਕੇ ਸਹੀ ਦਿਸ਼ਾ ਵੱਲ ਮੋੜਨ ਦਾ ਹੈ। ਤੁਸੀਂ ਉਦਾਂ ਹੀ ਕਰਨਾ ਜਿੱਦਾਂ ਅਸੀਂ ਸਾਰੇ ਤੁਹਾਨੂੰ ਹੁਣ ਦੱਸਣ ਲੱਗੇ ਆ। ਚਾਚਾ ਜੀ ਤੁਸੀਂ ਗੁਰਦੀਪ ਦੇ ਮਾੜੇ ਕੰਮਾਂ ਨੂੰ ਨਕੇਲ ਪਾਓ, ਉਹ ਜੋ ਵੀ ਕਰ ਰਿਹਾ ਹੈ ਨਾ ਉਹਨੂੰ ਸਾਰਾ ਪਿੰਡ ਇਲਾਕਾ ਬਲੀ ਪਾਂਤੀ ਜਾਣਦਾ ਹੈ। ਉਹ ਚਿੱਟੇ ਦੀ ਤਸਕਰੀ ਕਰਕੇ ਸਮੁੱਚੇ ਸਮਾਜ ਦੇ ਅਕਸ ਨੂੰ ਖਰਾਬ ਕਰ ਰਿਹਾ। ਚਾਚਾ ਜੀ ਚਾਚਾ ਜੀ ਉਹਨੂੰ ਜਵਾਨ ਬੱਚਿਆਂ ਦੀ ਜਵਾਨੀ ਨਾਲ ਖੇਡਣ ਦਾ ਕੋਈ ਹੱਕ ਨਹੀਂ ਹੈ, ਕੋਈ ਹੱਕ ਨਹੀਂ। ਕਿਸੇ ਨੂੰ ਚਿੱਟੇ ਦੀ ਲੱਤ ਗਲੇ ਲਾਉਣਾ ਕਿੱਥੇ ਮਿਲਣਾ ਹੈ। ਅਸੀਂ ਸਾਰੇ ਇਕੱਠੇ ਹੋ ਕੇ ਤੁਹਾਨੂੰ ਇਹੋ ਹੀ ਅਰਜ਼ ਕਰਨ ਆਏ ਹਾਂ ਚਾਚਾ ਜੀ ਕਿ ਉਹ ਤੁਹਾਡਾ ਖੂਨ ਹੈ, ਤੁਸੀਂ ਉਸ ਨੂੰ ਬਖੂਬੀ ਸਮਝਾ ਸਕਦੇ ਹੋ।
0: ਮੈਂ ਪੂਰੀ ਕੋਸ਼ਿਸ਼ ਕਰਾਂਗਾ ਪੁੱਤਰ ਜੀ,
1: ਬਸ ਸਮਝਾ ਕੇ ਮਾੜੀ ਅਲਾਮਤ ਤੋਂ ਪਿੰਡ ਨੂੰ ਨਿਜਾਤ ਦਿਲਵਾਉਣ ਦਾ ਇਹ ਪੁੰਨ ਜ਼ਰੂਰ ਖੱਟੋ ਚਾਚਾ ਜੀ,
0: ਜਿਵੇਂ ਤੁਸੀਂ ਆਖੋ।

0: ਵੀ ਸੁਧਾਰ ਕੀਤਾ ਜਾਵੇ। ਚਲੋ ਵੀ ਚਲੋ
1: ਮੁੰਡਿਓ ਥੋੜਾ ਧਿਆਨ ਨਾਲ। ਉਹ ਅੱਗੇ ਜੋਗੇ ਦਾ ਮੁੰਡਾ ਤੁਰਿਆ ਆਉਂਦਾ, ਧਿਆਨ ਨਾਲ ਲੰਘਿਓ। ਇਹ ਸਾਡੇ ਨਾਲ ਅੱਗੇ ਵੀ ਬਹੁਤ ਵਾਰੀ ਨਾ ਇਹ
0: ਸਮਾਜ ਸੁਧਾਰ ਚੁੰਡਲੀ ਕਿੱਧਰ ਤੁਰੀ ਫਿਰਦੀ ਆ। ਉਹ ਸੋਹਣਿਓ ਤੁਹਾਨੂੰ ਹੋਰ ਕੋਈ ਕੰਮ ਕਾਰ ਨਹੀਂ, ਤੁਸੀਂ ਕਿਵੇਂ ਪਿੰਡ ਦੀਆਂ ਗਲੀਆਂ ਫਿਰਨੀਆਂ ਮੈਲੀਆਂ ਕਰਦੇ ਫਿਰਦੇ ਹੋ? ਤੁਸੀਂ ਸਾਰੇ ਪਿੰਡ ਦਾ ਖਬਰੇ ਠੇਕਾ ਲੈ ਰੱਖਿਆ ਸੋਹਣਿਓ, ਲੰਘ ਜਾ ਲੰਘ ਜਾ ਸੋਹਣਿਓ, ਕਿਤੇ ਨੀ ਮੈਂ ਤੁਹਾਡੀ ਇੱਕ ਤੇ।
2: ਪੁੱਤ ਕਿੱਧਰੋਂ ਆਇਓ, ਲੱਗਦਾ ਦਲੀਪ ਸਿੰਘ ਦੇ ਘਰੋਂ ਆਏ ਹੋ ਤੁਸੀਂ ਸਾਰੇ।
3: ਮੇਰਾ ਅੰਦਾਜ਼ਾ ਹੀ ਹੈ ਪੁੱਤਰ, ਬਾਕੀ ਪਤਾ ਨਹੀਂ।
4: ਨਹੀਂ ਨਹੀਂ ਸਰਪੰਚ ਨੇ ਜੀ, ਤੁਸੀਂ ਬਿਲਕੁਲ ਠੀਕ ਆਖਿਆ, ਅਸੀਂ ਚਾਚਾ ਦਲੀਪ ਸਿੰਘ ਜੀ ਦੇ ਘਰੋਂ ਹੀ ਆਏ ਆ।
2: ਮਿਲਿਆ ਨੀ ਗੁਰਦੀਪ ਸਿੰਘ ਘਰ?
4: ਨਹੀਂ ਚਾਚੀ, ਬਾਕੀ ਅਸੀਂ ਸਾਰਿਆਂ ਨੇ ਦਲੀਪ ਚਾਚੇ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ।
2: ਚੰਗਾ ਪੁੱਤ, ਬਾਕੀ ਤੁਸੀਂ ਹੁਣ ਮੈਨੂੰ ਪਤਾ ਗੁਰਦੀਪ ਨੂੰ ਲਾਈਨ ਤੇ ਲੈ ਹੀ ਆਉਣਾ।
4: ਚਾਚੀ ਕੋਸ਼ਿਸ਼ ਤਾਂ ਇਹ ਹੈ ਕਿ ਉਹ ਜਾਵੇ, ਬਾਕੀ ਉੱਪਰ ਵਾਲੇ ਦੀ ਮੌਤ ਹੈ।

0: ਆਹੀ ਦੇਖਣ ਦੇ
1: ਸਾਥੀਓ ਇੱਕ ਬੁਰੀ ਖਬਰ ਹੈ ਅੱਜ ਜੋਗੇ ਦੇ ਮੁੰਡੇ ਦੀ ਕੋਰਟ ਵਿੱਚ ਤਰੀਖ ਸੀ ਜੱਜ ਸਾਹਿਬ ਨੇ ਜੋ ਫੈਸਲਾ ਪੈਂਡਿੰਗ ਰੱਖਿਆ ਸੀ ਉਹ ਅੱਜ ਦੇ ਦਿੱਤਾ ਹੈ ਉਸ ਤੇ ਲੱਗੇ ਗੰਭੀਰ ਦੋਸ਼ਾਂ ਨੂੰ ਅਦਾਲਤ ਨੇ ਸਹੀ ਕਰਾਰ ਦਿੰਦਿਆਂ ਕੈਦ ਵਿੱਚ ਜੁਰਮਾਨਾ ਵੀ ਲਗਾਇਆ ਵੀ ਅਸੀਂ ਤਾਂ ਬੜੀ ਹਲੀਮੀ ਨਾਲ ਉਹਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਖੈਰ ਛੱਡੋ ਜੋ ਹੋਣਾ ਸੀ ਉਹ ਹੋ ਗਿਆ
2: ਵੀ ਇਹ ਤਾਂ ਤੈਅ ਹੈ ਜੋ ਬੀਜਿਆ

0: ਹਾਂ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਰਾਜੂ,
0: ਕਿੱਦਾਂ ਨੂੰ ਚੱਲੇ ਹੋ?
1: ਗੁਰੂ ਘਰ ਚੱਲੀ ਆ, ਰੱਬ ਅੱਗੇ ਦੁਆ ਬੇਨਤੀ ਕਰਨ। ਪਿੰਡ ਦੇ ਜਿਹੜੇ ਨੌਜਵਾਨ ਕਰਾਹੇ ਪਏ ਹੋਏ ਨੇ, ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਸਿੱਧੇ ਰਾਹ ਤੇ ਲੈ ਕੇ ਆਵੇ, ਤਾਂ ਕਿ ਉਹ ਆਪਣੀ ਮਾਨਸਿਕਤਾ ਸੁਧਾਰਨ ਦਾ ਯਤਨ ਕਰਨ।

ਤੇ ਮਿਹਰ ਕਰੀ ਜੋ ਵੀ ਹਾਲੇ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਪਿਆ ਏ ਉਸ ਨੂੰ ਬਾਹਰ ਆਉਣ ਵਿੱਚ ਮਦਦ ਕਰੋ ਉਸ ਨੂੰ ਬਲ ਬਖਸ਼ੋ ਬਾਹਰ ਆਉਣ ਦਾ ਬਲ ਬਖਸ਼ੋ ਕੁਰਾਹੇ ਪਏ ਹੋਏ ਇਹੋ ਜਿਹੇ ਲੋਕਾਂ ਨੂੰ ਚੰਗੇ ਰਾਹੀ ਪਾਓ ਉਹਨਾਂ ਦੀ ਨੀਰਸ ਤੇ ਬੇਰਸ ਜ਼ਿੰਦਗੀ ਵਿੱਚ ਫਿਰ ਤੋਂ ਰੰਗ ਭਰੋ ਉਹਨਾਂ ਦੀ ਜ਼ਿੰਦਗੀ ਚੋਂ ਗਵਾਚੇ ਹਾਸੇ ਖੇੜੇ ਵਾਪਸ ਲੈ ਆਓ ਮੇਰੀ ਤੇ ਸਵੇਰ ਵੇਲੇ ਤੁਹਾਡੇ ਚਰਨਾਂ ਵਿੱਚ ਇਹੋ ਹੀ ਅਰਦਾਸ ਏ ਬਸ ਇਹੋ ਹੀ ਅਰਦਾਸ ਏ ਬਸ ਇਹੋ ਹੀ ਅਰਦਾਸ ਏ ਮੇਰੇ ਵਾਹਿਗੁਰੂ ਜੀ ਬਸ ਇਹੀ ਅਰਦਾਸ ਏ।

0: ਸਾਡੀ ਜਦੋ ਜਹਦ ਨੇ ਪਿੰਡ ਦੀ ਇੱਕ ਹੋਰ ਹਸਤੀ ਨੂੰ ਗੁਰਾਹੇ ਤੋਂ ਰਾਹੇ ਪਾਇਆ ਹੈ। ਅਸੀਂ ਅੱਜ ਇੱਕ ਹੋਰ ਪੁੰਨ ਖੱਟ ਰਹੇ ਆਏ।
1: ਵਧੀਆ ਹੋ ਗਿਆ, ਵਧੀਆ ਹੋ ਗਿਆ।

0: ਭਾਈ ਪੁਲਿਸ ਵਾਲਾ ਵੀ ਮਾਰਦਾ ਹੈਗਾ, ਦੇਖੋ ਕਿਸ ਤਰ੍ਹਾਂ ਉਹ ਕਰਤਾ ਮਾੜੀ ਗੱਲ ਹੋਈ ਹੈ।
1: ਦੇਖੋ ਭਾਈ, ਤੁਸੀਂ ਸਭ ਭਲੀ ਭਾਂਤੀ ਜਾਣਦੇ ਹੋ ਕਿ ਕੱਲ ਸ਼ਾਮ ਨੂੰ ਜੋ ਪੁਲਿਸ ਵੱਲੋਂ ਤੁਸੀਂ ਵੱਲ ਤੇ ਰੇਡ ਪਾਈ ਗਈ ਸੀ ਉਸਦੇ ਹਸ਼ਰ ਬਾਰੇ, ਜਿੱਥੇ ਇਸ ਮੁਕਾਬਲੇ ਵਿੱਚ 3 ਨਸ਼ਾ ਚਿੱਟਾ ਤਸਕਰ ਤੇ 1 ਪੁਲਿਸ ਮੁਲਾਜ਼ਮ ਵੀ ਮਾਰਿਆ ਗਿਆ। ਸਾਰੀ ਘਟਨਾ ਦਿਲ ਨੂੰ ਕੰਬਾਉਣ ਵਾਲੀ ਸੀ। ਸਾਡੇ ਪਿੰਡ ਦੀ ਯੂਥ ਕਲੱਬ ਨੇ ਵੈਸੇ ਤਾਂ 99% ਸੁਧਾਰ ਕਰ ਦਿੱਤਾ ਏ, ਨੌਜਵਾਨਾਂ ਨੂੰ ਚੰਗੇ ਪਾਸੇ ਤੋਰਿਆ ਹੈ, ਪਰ ਤੁਸੀਂ ਵੱਲ ਦੇ ਆਰੋ ਪਾਰ ਲੋਕ ਬਹੁਤ ਆਉਂਦੇ ਨੇ, ਇਹਨਾਂ ਦਾ ਪ੍ਰਭਾਵ ਸਾਡੇ ਪਿੰਡ ਵਰਗੇ ਹੋਰ ਪਿੰਡਾਂ ਦੇ ਨੌਜਵਾਨ ਤੇ ਪੈਂਦਾ ਹੈ।
2: ਸਾਰੀ ਤ੍ਰਾਸਦੀ ਦਾ ਜ਼ਿੰਮੇਵਾਰ ਕੌਣ ਹੈ
3: ਬਾਪੂ ਜੀ? ਇਸ ਲਈ ਕੋਈ ਇੱਕ ਵਿਅਕਤੀ ਜ਼ਿੰਮੇਵਾਰ ਨਹੀਂ ਹੈ, ਬਾਕੀ ਤੁਸੀਂ ਸਾਰੇ ਸਿਆਣੇ ਹੋ, ਤੁਸੀਂ ਸਭ ਜਾਣਦੇ ਹੋ, ਜਦੋਂ ਅਸੀਂ ਕਿਸੇ ਵਸਤੂ ਦਾ ਸੇਵਨ ਕਰਨਾ ਹੀ ਬੰਦ ਕਰ ਦਈਏ ਤਾਂ ਉਸਦੀ ਪੈਦਾਵਾਰ ਆਪਣੇ ਆਪ ਘੱਟ ਹੁੰਦੀ ਹੋਈ ਖਤਮ ਹੋ ਜਾਵੇਗੀ।
4: ਗੁਰਦੀਪ ਸਿੰਘ ਜੀ, ਸ਼ਾਬਾਸ਼ ਹੈ ਤੁਹਾਡੇ, ਬੜੀ ਡੂੰਗੀ ਵਾਜਬ ਤੇ ਦਿਲ ਟੁੰਬਣ ਵਾਲੀ ਗੱਲ ਕਹੀ ਹੈ ਤੁਸੀਂ, ਸਦਕੇ ਤੇਰੀ ਬਦਲੀ ਸੋਚ ਤੇ। ਜਿਸ ਪਿੰਡ ਤੇ ਦੇਸ਼ ਦੇ ਨੌਜਵਾਨ ਤੇਰੀ ਸੋਚ ਵਰਗੇ ਹੋਣਗੇ ਤਾਂ ਨਸ਼ਾ ਆਪਣੇ ਆਪ ਛੱਡ ਦੇਣਗੇ, ਦੂਜਿਆਂ ਨੂੰ ਵੀ ਇਸ ਲਾਣਤ ਤੋਂ ਦੂਰ ਰੱਖਣ ਦੇ ਅਣਥੱਕ ਯਤਨ ਕਰਨਗੇ ਤੇ ਉਹ ਪਿੰਡ ਦੇਸ਼ ਵਿੱਚ ਸਵਰਗ ਤੋਂ ਘੱਟ ਨਹੀਂ ਹੋਵੇਗਾ।
3: ਭਰਾ, ਮੇਰੇ ਮਾਰਗ ਦਰਸ਼ਕ ਤਾਂ ਤੁਸੀਂ ਹੋ, ਰਾਜ ਭਾਈ ਸੱਚੀ ਤੁਸੀਂ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ, ਤੁਹਾਡੇ ਵਰਗੇ ਉਸਾਰੂ ਸੋਚ ਵਾਲੇ ਯੂਥ ਕਲੱਬਾਂ ਦੀ ਭਾਰਤ ਦੇ ਸਭ ਪਿੰਡਾਂ ਨੂੰ ਜ਼ਰੂਰਤ ਹੈ। ਚਿੱਟਾ ਸੱਚਮੁੱਚ ਸਾਡੀ ਜ਼ਿੰਦਗੀ ਨੂੰ ਚਿੱਟਾ ਕਰ ਦਿੰਦਾ ਹੈ, ਤੇ ਜਿਸ ਨੂੰ ਲੱਗ ਜਾਵੇ ਜੇਕਰ ਮੌਕਾ ਨਾ ਸੰਭਾਲਿਆ ਤੇ ਅੰਤ ਜਲਦੀ ਤੇ ਨਿਸ਼ਚਿਤ ਹੈ।
4: ਬਿਲਕੁਲ ਸਹੀ ਆਖਿਆ ਗੁਰਦੀਪ ਭਰਾ ਤੂੰ, ਇਸ ਚਿੱਟੇ ਨੇ ਤਾਂ ਬੇੜਾ ਗਰਕ ਕਰ ਦਿੱਤਾ ਸਾਡੇ ਪੰਜਾਬ ਦਾ, ਬੇੜਾ ਗਰਕ ਕਰ ਦਿੱਤਾ ਭਾਰਤ ਦੀ ਜਵਾਨੀ ਦਾ, ਬੇੜਾ ਗਰਕ ਕਰਕੇ ਰੱਖ ਦਿੱਤਾ।

0: ਸੁਣਿਆ ਜੀ ਨਾਟਕ?
1: ਬਹੁਤ ਜੀ, ਅੱਖਾਂ ਖੋਲਣ ਵਾਲਾ ਜੀ, ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਸੁਣ।
0: ਬਿਲਕੁਲ ਬਿਲਕੁਲ ਜੀ, ਕਿ ਕਿਸ ਤਰੀਕੇ ਦੇ ਮਾੜੇ ਅਸਰ ਹੁੰਦੇ ਔਰ ਕਿੱਦਾਂ ਆਪਾਂ ਇਸ ਚੀਜ਼ ਤੋਂ, ਬੁਰਾਈ ਤੋਂ ਬਾਹਰ ਨਿਕਲ ਸਕਦੇ ਹੈਗੇ ਆ।
1: ਬਿਲਕੁਲ ਜੀ।
0: ਲਓ ਜੀ ਹੁਣ ਤੁਹਾਨੂੰ ਇੱਕ ਗੱਲਬਾਤ ਸੁਣਾਉਂਦੇ ਹਾਂ। ਲਓ ਜੀ ਪ੍ਰਿੰਸੀਪਲ ਸਾਹਿਬ, ਗੱਲ ਏਦਾਂ ਕਿ ਹੁਣ ਅੱਗੇ ਜਿਹੜਾ ਆਪਣੇ ਕੋਲ ਸਮਾਂ ਆਉਣਾ ਹਾੜੀ ਦਾ,
1: ਹਾਂਜੀ,
0: ਤੇ ਹਾੜੀ ਦੇ ਮੌਸਮ ਦੇ ਵਿੱਚ ਜਿਹੜੇ ਸਾਡੇ ਪਸ਼ੂ ਨੇ ਉਹਨਾਂ ਵਾਸਤੇ ਆਪਾਂ ਕਿਹੜੇ ਕਿਹੜੇ ਹਰੇ ਚਾਰੇ ਪੈਦਾ ਕਰ ਸਕਦੇ ਹੈਗੇ ਆ?
1: ਠੀਕ ਜੀ,
0: ਡਾਕਟਰ ਦਵਿੰਦਰਪਾਲ ਸਿੰਘ ਹੋਰਾਂ ਨੇ ਕੋਈ ਜਾਣਕਾਰੀ ਸਾਂਝੀ ਕੀਤੀ ਹੈ।
2: ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੀ ਹਾੜੀ ਦੇ ਹਰੇ ਚਾਰਿਆਂ ਨੂੰ ਆਪਾਂ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ, ਫਲੀਦਾਰ ਤੇ ਗੈਰ ਫਲੀਦਾਰ ਚਾਰੇ। ਸੋ ਫਲੀਦਾਰ ਚਾਰੇ ਦੇ ਵਿੱਚ ਬਰਸੀਮ ਆ ਜਾਂਦੀ ਹੈ, ਜਿਹੜਾ ਕਿ ਸਭ ਤੋਂ ਜ਼ਿਆਦਾ ਏਰੀਆ ਪੰਜਾਬ ਦਾ ਹਾੜੀ ਦੇ ਚਾਰਿਆਂ ਦੇ ਵਿੱਚ ਬਰਸੀਮ ਦਾ ਹੁੰਦਾ। ਉਸ ਤੋਂ ਇਲਾਵਾ ਲਿਊਸਰਨ, ਸ਼ਫਟਲ, ਸੈਂਜੀ ਜਿਹੜੇ ਆ ਇਹ ਆਪਣੇ ਫਲੀਦਾਰ ਚਾਰੇ ਆ, ਜਿਹੜੇ ਕਿ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਮੰਨੇ ਜਾਂਦੇ ਨੇ। ਇਸ ਤੋਂ ਬਾਅਦ ਫਿਰ ਗੈਰ ਫਲੀਦਾਰ ਚਾਰਿਆਂ ਦੇ ਵਿੱਚ ਜਵੀ ਤੇ ਰਾਈਕਾ, ਇਹ ਦੋ ਗੈਰ ਫਲੀਦਾਰ ਚਾਰੇ ਆ ਜਿਹੜੇ ਕਿ ਕਾਰਬੋਹਾਈਡਰੇਟ ਦਾ ਸਭ ਤੋਂ ਵਧੀਆ ਸਰੋਤ ਨੇ। ਤੇ ਕਿਸਾਨ ਵੀਰੋ, ਆਪਣੇ ਪਸ਼ੂਆਂ ਨੂੰ ਇਹਨਾਂ ਦੋਹਾਂ ਤੱਤਾਂ ਦੀ ਬਹੁਤ ਸਖ਼ਤ ਲੋੜ ਹੈਗੀ ਹੈ, ਤੇ ਉਹਨਾਂ ਦੀ ਚੰਗੀ ਸਿਹਤ ਵਾਸਤੇ। ਤੇ ਜਿਹੜਾ ਆਪਣਾ ਪ੍ਰੋਟੀਨ ਹੈ ਉਹ ਆਪਣੇ ਛੋਟੇ ਕੱਟੇ ਬੱਚਿਆਂ ਵਾਸਤੇ ਵੀ ਛੇਤੀ ਉਹ ਦੁੱਧ ਦੇਣ ਵਾਲੀ ਅਵਸਥਾ ਤੇ ਪਹੁੰਚ ਜਾਣ, ਇਸ ਲਈ ਉਹਨਾਂ ਨੂੰ ਪ੍ਰੋਟੀਨ ਦੀ ਬਹੁਤ ਸਖ਼ਤ ਜ਼ਰੂਰਤ ਹੈ। ਤੇ ਜਿਹੜਾ ਕਾਰਬੋਹਾਈਡਰੇਟ ਹੈ ਉਹ ਆਪਣੀ ਇੱਕ ਤਾਕਤ ਦਾ ਸੋਮਾ ਹੈ। ਤੇ ਇਸ ਤੋਂ ਇਲਾਵਾ ਆਪਾਂ ਇਸ ਤੋਂ ਬਾਅਦ ਗੱਲ ਕਰਦੇ ਹਾਂ ਹਾੜੀ ਦੇ ਵਿੱਚ ਹਰੇ ਚਾਰਿਆਂ ਦੀਆਂ ਕਿਸਮਾਂ। ਹੁਣ ਬਰਸੀਮ ਦੀਆਂ ਚਾਰ ਕਿਸਮਾਂ ਨੇ, ਉਹਨਾਂ ਦੇ ਵਿੱਚ BL44, BL43 ਤੇ BL42। ਇਹ ਕਿਸਮਾਂ ਜਿਹੜੀਆਂ ਹੈ ਇਹ ਛੇਤੀ ਵਧਣ ਵਾਲੀਆਂ, ਜ਼ਿਆਦਾ ਪੜਸੂਏ ਤਣਾ ਗਲਣ ਦੇ ਰੋਗ ਨੇ ਇਹਨਾਂ ਨੂੰ ਲੱਗਦਾ ਇੱਕ ਤਾਂ, ਤੇ ਖੁਰਾਕੀ ਤੱਤ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਨੇ। ਤੇ ਇਹ ਜੂਨ ਦੇ ਪਹਿਲੇ ਹਫ਼ਤੇ ਤੱਕ ਆਪਾਂ ਨੂੰ ਹਰਾ ਚਾਰਾ ਦਿੰਦੀਆਂ ਨੇ। ਇਸ ਤੋਂ ਇਲਾਵਾ ਇੱਕ ਲੰਬਾ ਸਮਾਂ ਲੈਣ ਵਾਲੀ ਜਿਹਨੂੰ ਆਪਾਂ ਹਾੜੂ ਬਰਸੀਮ ਕਹਿੰਦੇ ਹਾਂ, ਉਹਦੀ ਕਿਸਮ ਇੱਕ BL10 ਕਿਸਮ ਹੈ, ਤੇ ਜਿਹੜੀ ਜੂਨ ਦੇ ਅੱਧ ਤੱਕ ਆਪਾਂ ਨੂੰ ਹਰਾ ਚਾਰਾ ਦਿੰਦੀਆਂ ਨੇ। ਇਹ 5-6 ਕਟਾਈਆਂ ਇਹਦੀਆਂ ਬਰਸੀਮ ਦੀਆਂ ਸਾਰੇ ਸੀਜ਼ਨ ਦੇ ਵਿੱਚ ਆ ਜਾਂਦੀਆਂ ਨੇ, ਤੇ ਕੁੱਲ ਜੋੜ ਕਟਾਈਆਂ ਦਾ 410 ਕੁਇੰਟਲ ਕਿੱਲੇ ਦੇ ਹਿਸਾਬ ਨਾਲ ਹਰਾ ਚਾਰਾ ਆਪਾਂ ਨੂੰ ਮਿਲ ਸਕਦਾ ਹੈਗਾ। ਤੇ ਇਹ ਸਾਰੀਆਂ ਕਿਸਮਾਂ ਇੱਕ ਵੀ ਕਿਸਾਨ ਵੀਰ ਬੀਜ

0: ਝਾੜ ਆਲਮੋਸਟ 300 ਕੁਇੰਟਲ ਤੱਕ ਇਹਦਾ ਹਰੇ ਚਾਰੇ ਦਾ ਝਾੜ ਹੈ ਤੇ ਦਾਣਿਆਂ ਦਾ ਝਾੜ ਇਹਨਾਂ ਦਾ 9 ਕੁਇੰਟਲ ਤੱਕ ਆ ਜਾਂਦਾ। ਇੱਕ ਹੋਰ ਕਿਸਮ ਜਿਹੜੀ OL-16 ਜਿਹੜੀ ਕਿ ਆਪਾਂ ਨੇ ਇੱਕ ਦੋਹਰੀ ਕਿਸਮ ਆਪਾਂ ਕਹਿ ਸਕਦੇ ਹਾਂ, ਇਹ ਆਪਣੇ ਪੰਜਾਬ ਦੇ ਸਿੰਜੂ ਇਲਾਕਿਆਂ ਵਾਸਤੇ ਬਹੁਤ ਢੁਕਵੀਂ ਕਿਸਮ ਹੈ ਤੇ ਇਹਦੇ ਵਿੱਚੋਂ ਆਪਾਂ ਵਧੀਆ ਕੁਆਲਿਟੀ ਦਾ ਹਰਾ ਚਾਰਾ ਤੇ ਦਾਣੇ ਵਜੋਂ ਵੀ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ। ਤੇ ਇਹਦੇ ਦਾਣਿਆਂ ਤੇ ਚਾਰੇ ਦੇ ਵਿੱਚ ਇੱਕ ਜ਼ਰੂਰੀ ਜਿਹੜੇ ਤੱਤ ਹੈ ਆਪਣੇ ਪਸ਼ੂਆਂ ਨੂੰ ਚਾਹੀਦੇ ਆ ਜਾਂ ਆਪਣੇ ਮਨੁੱਖਾਂ ਨੂੰ ਚਾਹੀਦੇ ਆ ਚੰਗੀ ਸਿਹਤ ਵਾਸਤੇ, ਉਹ ਮਿਲ ਸਕਦੇ ਨੇ। ਤੇ ਇਹਦੇ ਦਾਣਿਆਂ ਦੀ ਇੱਕ ਇੰਡਸਟਰੀਅਲ ਯੂਜ਼ ਕਾਫੀ ਮਹੱਤਤਾ ਹੈਗੀ ਹੈ ਇਹਦੀ, ਤੇ ਇਹਦੀ ਕਟਾਈ ਵੀ ਆਲਮੋਸਟ 65-70 ਦਿਨਾਂ ਦੇ ਵਿੱਚ ਹੁੰਦੀ ਹੈ ਤੇ 90 ਕੁਇੰਟਲ ਤੱਕ ਹਰੇ ਚਾਰੇ ਦਾ ਝਾੜ ਹੈਗਾ ਇਹਦਾ। ਇਸ ਤੋਂ ਇਲਾਵਾ ਇੱਕ ਮਲਟੀ ਕੱਟ ਉਹਦੀਆਂ ਜਿਹੜੀ ਦੀਆਂ ਕਿਸਮਾਂ ਦੇ ਵਿੱਚ ਕੈਂਟ ਕਿਸਮ ਹੈ, OL-10 ਹੈ, OL-14 ਨੇ, ਜਿਹੜੀਆਂ ਕਿ 2 ਕਟਾਈਆਂ ਦਿੰਦੀਆਂ ਨੇ ਤੇ 300 ਕੁਇੰਟਲ ਤੱਕ ਹਰੇ ਚਾਰੇ ਦਾ ਝਾੜ ਇਹਨਾਂ ਤੋਂ ਆਪਾਂ ਲੈ ਸਕਦੇ ਹਾਂ। ਇਸ ਤੋਂ ਇਲਾਵਾ ਜਿਹੜੀ ਅਗਲੀ ਫਸਲ ਹੈ ਰਾਈਕਾ, ਜਿਹੜੀ ਕਿ ਬਹੁਤ ਵਧੀਆ ਇੱਕ ਫਸਲ ਮੰਨੀ ਜਾਂਦੀ ਹੈ ਤੇ ਇਹ ਬਿਮਾਰੀ ਤੋਂ ਮੁਕਤ ਹੈ, ਕੋਈ ਬਿਮਾਰੀ ਨਹੀਂ ਆਉਂਦੀ, ਕੋਈ ਕੀੜਾ ਮਕੌੜਾ ਨਹੀਂ ਇਹਦੇ ਤੇ ਹਮਲਾ ਕਰਦਾ ਤੇ ਚਾਰੇ ਦੀ ਗੁਣਵੱਤਾ ਬਹੁਤ ਜ਼ਿਆਦਾ ਹੈ ਤੇ 16% ਤੱਕ ਇਹਦੇ ਵਿੱਚ ਚਾਰਾ ਹਰੇ ਚਾਰੇ ਚੋਂ ਆਪਾਂ ਲੈ ਸਕਦੇ ਹਾਂ। ਤੇ ਇਹ ਵੀ ਆਲਮੋਸਟ ਬਰਸੀਮ ਦੇ ਨਾਲ ਹੀ ਇਹਦੀ ਬਿਜਾਈ ਦਾ ਟਾਈਮ ਹੈ, ਯਾਨੀ ਆਪਣਾ ਅਕਤੂਬਰ ਦਾ ਪਹਿਲਾ ਹਫ਼ਤਾ ਦੇ ਵਿੱਚ ਇਹਦੀ ਬਿਜਾਈ ਕਰ ਸਕਦੇ ਹਾਂ। ਤੇ ਬਰਸੀਮ ਵਾਂਗੂ ਇਹ 6 ਕਟਾਈਆਂ ਦਿੰਦੀ ਹੈ ਸਾਰੇ ਸੀਜ਼ਨ ਦੇ ਵਿੱਚ। ਇਹਦੀਆਂ 2 ਕਿਸਮਾਂ ਪੰਜਾਬ ਰਾਈਕਾ ਨੰਬਰ 2 ਜਿਹਦਾ ਝਾੜ 327 ਕੁਇੰਟਲ ਕਿੱਲੇ ਦਾ ਹੈ ਤੇ ਦੂਜੀ ਕਿਸਮ ਪੰਜਾਬ ਰਾਈਕਾ ਨੰਬਰ 1 325 ਕੁਇੰਟਲ ਜਿਹਦਾ ਝਾੜ ਕਿੱਲੇ ਦਾ ਲੈ ਸਕਦੇ ਹਾਂ ਆਪਾਂ। ਇੱਕ ਹੋਰ ਫਸਲ ਜਿਹੜੀ ਹੈ ਲਿਊਸਰਨ, ਉਹਦੀ LLC 5 ਕਿਸਮ ਹੈ, 280 ਕੁਇੰਟਲ ਝਾੜ ਹੈ ਉਹਦਾ ਤੇ ਜਿਹੜਾ ਚਾਰਾ ਦਿੰਦੀ ਹੈ ਉਹ ਆਪਣੀ ਜੁਲਾਈ ਦੇ ਮਹੀਨੇ ਤੱਕ ਹਰਾ ਚਾਰਾ ਉਦੋਂ ਆਪਾਂ ਲੈ ਸਕਦੇ ਹਾਂ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਬਈ ਬਰਸੀਮ ਦੇ ਵਿੱਚ ਖਾਦਾਂ, ਬਈ ਖਾਦ ਆਪਾਂ ਕਿੰਨੀ ਕੁ ਪਾਉਣੀ ਹੈ, ਕਿਉਂਕਿ ਹਰੇ ਚਾਰਿਆਂ ਦੇ ਵਿੱਚ ਇੱਕ ਬਹੁਤ ਹੀ ਜ਼ਰੂਰੀ ਮਹੱਤਵਪੂਰਨ ਪਹਿਲੂ ਇਹ ਹੈ ਵੀ ਉਹਦੇ ਵਿੱਚੋਂ ਆਪਾਂ ਖਾਦ ਜਿਹੜੀ ਇੱਕ ਜਿੰਨੀ ਸਿਫਾਰਿਸ਼ ਕੀਤੀ ਹੈ ਆਪਾਂ ਉਹਨੂੰ ਵੀ ਖਾਦ ਪਾਈਏ। ਬਈ ਜ਼ਿਆਦਾ ਖਾਦ ਪਾਉਣ ਨਾਲ ਇੱਕ ਇਹ ਹੁੰਦਾ ਵੀ ਯੂਰੀਆ ਜ਼ਿਆਦਾ ਹੋ ਜੇ ਤਾਂ ਉਹਦੇ ਨਾਲ ਇੱਕ ਸਾਇਨਾਈਟ SN ਦੀ ਮਾਤਰਾ ਉਹਦੇ ਵਿੱਚ ਕਾਫੀ ਜ਼ਿਆਦਾ ਹੋ ਜਾਂਦੀ ਹੈ ਤੇ ਜਿਹੜਾ ਕਿ ਪਸ਼ੂਆਂ ਦੀ ਸਿਹਤ ਤੇ ਬਹੁਤ ਮਾੜਾ ਅਸਰ ਕਰਦਾ ਹੈਗਾ। ਤੇ ਇਸ ਕਰਕੇ ਆਪਾਂ ਜ਼ਹਿਰੀਲੇ ਤੱਤੋਂ ਜਾਂ ਮੁਕਤੀ ਆਪਾਂ ਚਾਹੁੰਦੇ ਹਾਂ ਤਾਂ ਖਾਦ ਜਿਹੜੀ ਇੱਕ ਸਿਫਾਰਿਸ਼ ਕੀਤੀ ਮਾਤਰਾ ਨਾਲ ਆਪਾਂ ਨੂੰ ਪਾਉਣੀ ਚਾਹੀਦੀ ਹੈ। ਤੇ ਸਿਫਾਰਿਸ਼ ਕੀਤੀ ਬਰਸੀਮ ਦੇ ਵਿੱਚ ਜੇ ਆਪਾਂ 6 ਟਨ ਆਪਾਂ ਰੂੜੀ ਪਾਈ ਹੈ ਤਾਂ ਇਹਦੇ ਵਿੱਚ ਆਲਮੋਸਟ 1.5-2.5 ਥੈਲੇ ਸੁਪਰ ਦੇ ਆਪਾਂ ਪਾਉਣੇ ਹੈਗੇ ਆ ਬਿਜਾਈ ਟਾਈਮ ਤੇ। ਤੇ ਉਸ ਤੋਂ ਬਾਅਦ ਜੇ ਆਪਾਂ ਰੂੜੀ ਨਹੀਂ ਪਾਈ ਤਾਂ ਫੇਰ ਇਹਦੇ ਵਿੱਚ 22 ਕਿਲੋ ਯੂਰੀਆ ਤੇ 185 ਕਿਲੋ ਸੁਪਰ ਆਪਾਂ ਪਾਉਣੀ ਹੈ। ਜਿਹੜੀ ਸੁਪਰ ਹੈ ਇਹਦਾ ਕੀ ਫਾਇਦਾ ਹੁੰਦਾ ਵੀ ਸਲਫਰ ਦੀ ਘਾਟ ਨੂੰ ਵੀ ਪੂਰਾ ਕਰਦੀ ਹੈ ਉਹ। ਤੇ ਜੇ ਬਰਸੀਮ ਦੇ ਵਿੱਚ ਆਪਾਂ ਰਾਈਕਾ ਵਿੱਚ ਮਿਕਸ ਕਰਕੇ ਬੀਜਿਆ ਹੈਗਾ ਗਾ ਤੇ ਫੇਰ ਆਪਾਂ 22 ਕਿਲੋ ਯੂਰੀਆ ਕਿੱਲੇ ਦੇ ਹਿਸਾਬ ਨਾਲ ਤੇ ਹਰੇਕ ਕਟਾਈ ਤੋਂ ਬਾਅਦ ਪਾਉਣਾ ਗਾ ਪਸ਼ੂਆਂ ਦੀ ਚੰਗੀ ਸਿਹਤ ਵਾਸਤੇ। ਇਹ ਗੱਲਾਂ ਦਾ ਖਾਸ ਧਿਆਨ ਰੱਖੀਏ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।
1: ਮਨ ਕੀ ਬਾਤ, ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੀ ਮਨ ਕੀ ਬਾਤ, ਐਤਵਾਰ 30 ਅਗਸਤ ਨੂੰ ਦਿਨੇ 11 ਵਜੇ। ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼, DD ਭਾਰਤੀ, DD ਇੰਡੀਆ ਤੇ DD ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ, FM 102.7 ਮੈਗਾਹਰਟਜ਼, DTH AIR ਪੰਜਾਬ ਸੇਵਾ, DRM 864 ਕਿਲੋਹਰਟਜ਼, FM 100.6 ਮੈਗਾਹਰਟਜ਼ ਵਿਵਿਧ ਭਾਰਤੀ, FM 103.6 ਮੈਗਾਹਰਟਜ਼ ਅੰਮ੍ਰਿਤਸਰ, FM 100.9 ਮੈਗਾਹਰਟਜ਼, FM 100.8 ਮੈਗਾਹਰਟਜ਼, ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ। ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 137ਵੀਂ ਕੜੀ।

0: ਤੇ ਸੰਧੂ ਸਾਹਿਬ ਕੱਲ ਦੇ ਪ੍ਰੋਗਰਾਮ ਤੇ ਮੌਸਮ ਦਾ ਹਾਲ ਵੀ ਦੱਸ ਦਿਓ।
1: ਲਓ ਜੀ ਪ੍ਰਿੰਸੀਪਲ ਸਾਹਿਬ, ਕੱਲ ਸਵੇਰੇ 6:30 ਵਜੇ ਖੇਤੀਬਾੜੀ ਵਿਚ ਸਜਾਵਟੀ ਬੂਟਿਆਂ ਬਾਰੇ ਕੁਝ ਗੱਲਬਾਤ ਕਰਾਂਗੇ,
0: ਠੀਕ ਜੀ।
1: ਤੇ ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿਚ ਨਿੰਮ ਅਧਾਰਿਤ ਘੋਲ ਬਾਰੇ ਡਾਕਟਰ ਆਰ ਐਸ ਚੰਦੀ ਜਾਣਕਾਰੀ ਦੇਣਗੇ। ਹੋਰ ਗੀਤ ਸੰਗੀਤ ਵੀ ਹੋਏਗਾ ਜੀ। ਤੇ ਜਿਸ ਤੱਕ ਮੌਸਮ ਦੀ ਗੱਲ ਹੈ ਕਿ ਹਲਕੀ ਤੋਂ ਦਰਮਿਆਨੀ ਬਾਰਿਸ਼ ਜਿਹੜੀ ਹੋਣ ਦੀ ਸੰਭਾਵਨਾ

ਬਲ ਸ਼ਲਨ ਸਬਲ ਮਲਨ ਭਗਤ ਫਲਨ ਕਾਨ ਕੁਵਰ ਵਾਹ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜਿਓ ਰਾਮ ਰਵਣ ਦੁਰਤ ਦਵਨ ਸਕਲ ਪਵਨ ਕੁਸਲ ਕਰਨ ਸਰਬ ਪੂਤ ਆਪ ਹੀ ਦੇਵਾਦ ਦੇ ਸਹਸ ਮੁਖ ਫਲਿੰਦ ਜਿਓ ਜਰਮ ਕਰਮ ਮਛ ਕਛ ਹੋ ਬਰਾਹ ਜਮੁਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜਿਓ ਨਾਮ ਸਾਰ ਹੀ ਤਾਰ ਤਜ ਬਿਕਾਰ ਮਨ ਗਯੰਦ

ਜੇ ਸੁਖ ਦੇਹਿ ਤਾਂ ਤੁਝੇ ਅਰਾਧੀ ਦੁਖ ਭੀ ਤੁਝੈ ਧਿਆਈ ਜੇ ਭੁਖ ਦੇਹਿ ਤਾਂ ਇਤਹੀ ਰਾਜਾ ਦੁਖ ਵਿਚ ਸੁਖ ਮਨਾਈ ਮਨ ਮਨ ਕਾਟ ਕਾਟ ਸਭ ਅਰਪੀ

ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵੇਚਾਈ।

ਬੋਝ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਘਰ ਨੌ ਨਿਧਿ ਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ

ਭੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਡਿਗ ਚਲਾਈ ਤੇਗ ਵਾਹੀ ਦੇਖ ਕੇ ਅਣਗਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਪਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਾ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ